ਸੋ ਫਲ ਪੈਸੀ ਦਾਦਰ ਕੇ ਪੈਂਦਾ ਜੈਸੀ ਦਾਦਰ ਕੇ ਪੈਂਦਾ ਜੈਸੀ ਗਾਵੇ ਰਾਖੀ ਨਾ ਦੀ।

ਮੇਰਾ ਦੂਰ ਨਾਨਕ ਪੁਰਿਆ ਭਰਪੂਰ। ਮੱਥੇ ਟਿੱਕਾ ਢੇਡ ਧੋਤੀ ਕਖਾਈ, ਹੱਥ ਛੁਰੀ ਜਗ ਕਸਾਈ, ਨੀਲ ਵਸਤਰ ਪਹਿਰ ਹੋਏ ਪ੍ਰਵਾਨ, ਮਲੇਸ਼ ਧਾਨ ਲੇ ਪੂਜੇ ਪ੍ਰਾਣ, ਆਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੰਕੇ ਉੱਪਰ ਕਿਸੇ

ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡ ਮਾੜੀਆਂ ਲਾਏ ਬੈਠੇ ਕਰਪਾ ਸਾਰਿਆ ਚੀਚ ਕਰਨ ਮਨ ਭਾਵਦੇ ਹਰ ਬੁੱਝਣ ਲਾਈ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਰ।

ਮਹੱਲਾ ਪਹਿਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅੱਠ ਸਰ ਤੀਰਥ ਜੇ ਨਾਵਹਿ ਪੁੱਤਰ ਨਹੀਂ ਮੈਲ। ਜਿਨ ਪਤੰਦਰ ਬਾਹਰ ਗੁਦੜਤੀ ਭਲੀ ਸੰਸਾਰ, ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੇ ਹੈ ਰੰਗ ਰੋਵੇ ਹੈ ਚੁੱਪ।

ਗੁਰ ਸਤਿਗੁਰ ਪੁਰਖ ਅੰਮ੍ਰਿਤਸਰ ਵੱਡ ਭਾਗੀ ਨਾਵੇ ਆ ਉਹਨ ਜਨਮ ਜਨਮ ਕੀ ਮਲ।

ਸਭ ਤੋਂ ਵੱਡਾ ਮੰਗਤਾ। ਪਰਮਾਤਮਾ ਦੇ ਖਜ਼ਾਨੇ ਕਦੇ ਖਤਮ ਨਹੀਂ ਹੁੰਦੇ ਔਰ ਇਸ ਮਨੁੱਖ ਦੇ ਕਦੇ ਭਰਦੇ ਨਹੀਂ ਹੈ, ਕਦੀ ਨਹੀਂ ਭਰਦੇ, ਖਤਮ ਹੀ ਰਹਿੰਦੇ ਨੇ, ਘਾਟੇ ਵੱਲ ਨੂੰ ਜਾਂਦੇ ਨੇ। ਭਾਵੇਂ ਲੱਖ ਯਤਨ ਕਰੇ ਕਿ ਕਾਰੂ ਮੰਗੂ ਮਾਇਆ ਦੇ ਗੰਝ ਜੋੜ ਲਵੇ, ਲੇਕਿਨ ਫਿਰ ਵੀ ਕਮੀ ਰਹਿੰਦੀ ਹੈ। ਇੱਕ ਸਿਆਣਾ ਬੰਦਾ ਕਹਿੰਦਾ, ਉਹ ਇਨਸਾਨ ਗੰਜੇ ਕਾਰੂ ਜਮ੍ਹਾਂ ਕਰਦੀ ਬਾਜ਼ ਤੇ, ਗਰਸ਼ਬੀ ਸੁਲਤਾਨ ਆਲੀ ਬਾਜ਼ ਤੇ, ਗਰ ਤੂੰ ਮੇਦਾ ਨੀ ਕਿ ਆਖਿਰ ਮੁਰਦ ਨਿਅਸਤ, ਤਾਂ ਕਿ ਆਮਦ ਜ਼ਿੰਦਗਾਨੀ ਬਾਜ਼ ਤੇ, ਤਾਂ ਕੀ ਹੋਇਆ। ਤੋਂ ਭਾਵ ਹੈ ਕਿ ਇਸਦੇ ਖਜ਼ਾਨੇ ਕਦੀ ਭਰਦੇ ਨਹੀਂ ਔਰ ਪਰਮਾਤਮਾ ਦੇ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪਰਮਾਤਮਾ ਦੇ ਖਜ਼ਾਨੇ ਜਿਹੜੇ ਨਾ ਅਭੰਗਾਂ ਬੇਬੂਤੇ। ਤੋ ਇਸ ਇਨਸਾਨ ਨੂੰ ਪੁੱਤਰ ਚਾਹੀਦੇ ਨੇ, ਧੀਆਂ ਚਾਹੀਦੀਆਂ ਨੇ, ਇਹ ਮਾਣ ਮੰਗਦਾ ਹੈ, ਇਹ ਤਾਣ ਮੰਗਦਾ ਹੈ, ਇਹ ਸ਼ਕਤੀ ਮੰਗਦਾ ਹੈ, ਕੁਵਤ ਕੂਤ ਮੰਗਦਾ ਹੈ, ਇਸ ਨੂੰ ਸਭ ਪਦਾਰਥ ਦੁਨੀਆਂ ਦੇ ਚਾਹੀਦੇ ਨੇ। ਲੇਕਿਨ ਸਤਿਗੁਰੂ ਕਹਿੰਦੇ ਨੇ, ਇਹ ਕੋਈ ਬਹੁਤ ਉੱਚੇ ਪਾਏ ਦੀ ਮੰਗ ਨਹੀਂ ਹੈ, ਬਹੁਤ ਵਧੀਆ ਮੰਗ ਨਹੀਂ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਔਰ ਵਾਹਲ ਸ਼ਖਸੀਅਤ ਹੈ, ਉਹ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਪਦਾਰਥ ਦਿੰਦਿਆਂ ਉਹ ਕਦੀ ਥੱਕਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾ ਹੈ। ਲੇਕਿਨ ਇਸ ਇਨਸਾਨ ਦੀ ਤਮਾ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਉਹ ਤੇ ਵਾਹਲ ਸ਼ਖਸੀਅਤ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗਾਂ ਅੰਤਰ ਖਾਹੀ ਖਾਏ। ਇਸ ਲਈ ਸਤਿਗੁਰੂ ਇੱਕ ਹੋਰ ਜਗ੍ਹਾ ਬਚਨ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਤੋਂ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਅਗਣਿਤ ਭਰੇ ਭੰਡਾਰ। ਤੋ ਪਰਮਾਤਮਾ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਬਹੁਤ ਹੀ ਵੱਡੀ ਖੂਬੀ ਇਹ ਹੈ ਕਿ ਉਹ ਇਸ ਮੰਗ ਤੇ ਇਨਸਾਨ ਦੇ ਐਬ ਦੇਖਦਾ ਹੈ, ਔਗਣ ਦੇਖਦਾ ਹੈ, ਲੇਕਿਨ ਦਸਤੂਰ ਇਸ ਨੂੰ ਦੇਈ ਜਾਂਦਾ ਹੈ, ਸਦੀਆਂ ਤੋਂ ਦਿੰਦਾ ਹੈ, ਜੁਗਾਂ ਜੁਗਾਂਤਰਾਂ ਤੋਂ ਦਿੰਦਾ ਹੈ, ਦੁੱਖ ਦੇਖਦਾ ਹੈ,

ਐਬ ਔਰ ਦੋਖਨ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਵਿੱਚ ਸਤਿਗੁਰੂ ਕਹਿੰਦੇ ਕਦੇ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ ਸਤਿਗੁਰੂ।

ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਨੰਦ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸਨ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰਬ ਮੇਰੇ ਦਿਲ ਨੂੰ ਇੱਕ ਚਾਅ ਲਾ ਦੇ, ਨਾ ਨਾ ਚਾਓ ਹਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਅ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ

ਭਾਈ ਜੀ ਕੀ ਸ਼ੌਕ ਚਾਹੀਦਾ? ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ ਜੀ ਦਾ ਮੈਂ ਨਾਂ ਲੈਂਦਾ ਰਹਾ। ਕਹਿੰਦੇ ਨੇ, ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ, ਲਜ਼ਤ ਅਜ਼ ਸ਼ੌਕ ਖਾਸ ਹੋ ਸ਼ੌਕ ਦੇ, ਤਾਬ ਆਦਤ ਪੇ ਗੁਜ਼ਰ ਦਰੋਂ ਸ਼ਖਮ ਦੇ ਰਹਾਈ ਬੰਦਾਰਾ ਅਜ ਕਹਿ ਦੇ ਗਮ, ਦੇ ਰਹਾਈ ਬੰਦਾਰਾ ਅਜ ਕਹਿ ਦੇ ਗਮ। ਮੈਂ ਸ਼੍ਰੀ ਵਾਹਿਗੁਰੂ ਜੀ ਦਾ ਦਿਨ ਰਾਤ ਸਿਮਰਨ ਕਰਦਾ ਰਹਾ। ਭਾਈ ਸਾਹਿਬ ਜੀ ਨੇ ਇੱਕ ਹੋਰ ਬਹੁਤ ਹੀ ਪ੍ਰਿਆ ਬਚਨ ਆਖਿਆ ਹੈ, ਕਹਿੰਦੇ ਨੇ ਦੁਨੀਆਂ ਵਿੱਚ, ਸੰਸਾਰ ਵਿੱਚ, ਇਸ ਜਗਤ ਵਿੱਚ ਇਸ ਇਨਸਾਨ ਨੂੰ ਹਰ ਤਰ੍ਹਾਂ ਦੀ ਜ਼ਰੂਰਤ ਹੈ। ਹਰ ਕਸ ਭਾਵ ਹਰ ਇਨਸਾਨ, ਹਰ ਕਸ ਵਜਹਾਂ ਨਸ਼ਬੋ ਨੁਮਾਮੇ ਖਾਹਦ, ਅਸਪੋ ਸ਼ੁਤਰੋ ਫੀਲੋ ਤਿਲਾਮੇ ਖਾਹਦ, ਹਰ ਕਸ ਬਰਾਏ ਫੇਸ਼ ਚੀਜ਼ੇ ਖਾਹਦ, ਗੋਇਆ ਜ਼ੇ ਖੁਦਾ ਯਾਦ ਖੁਦਾ ਮੇ ਖਾਹਦ। ਇਸ ਦਾ ਪੰਜਾਬੀ ਵੀ ਤਰਜਮਾ

ਭਗਤ ਜਨਾਂ ਨੇ, ਪੀਰਾਂ ਫਕੀਰਾਂ ਨੇ, ਔਲੀਆ ਅੰਬੀਆਂ ਨੇ, ਗੁਰੂ ਸਾਹਿਬਾਨ ਨੇ ਸਾਨੂੰ ਇੱਕ ਸੇਧ ਦਿੱਤੀ ਹੈ, ਸਾਨੂੰ ਇੱਕ ਅਗਵਾਈ ਬਖਸ਼ੀ ਹੈ ਕਿ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ ਔਰ ਇਨਸਾਨ ਸਭ ਤੋਂ ਵੱਡਾ ਮੰਗਤਾ ਹੈ।

ਇਹ ਜਿਹੜਾ ਸ਼ਬਦ ਆਪ ਜੀ ਸਰਵਣ ਕਰ ਰਹੇ ਹੋ, ਇਹ ਦੋ ਰਾਗਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਇੱਕ ਗੁਜਰੀ ਰਾਗ ਦੇ ਵਿੱਚ, ਇੱਕ ਦੇਵ ਗੰਧਾਰੀ ਦੇ ਵਿੱਚ। ਤੇ ਦਾਸ ਜਿਹੜਾ ਇਹ ਸ਼ਬਦ ਪੜ੍ਹ ਰਹੇ ਹਨ ਰਾਗ ਦੇਵ ਗੰਧਾਰੀ ਦੇ ਵਿੱਚ ਹੈ, ਤੇ ਸ਼ਬਦਾਂ ਵਿੱਚ ਵੀ ਵੱਖਰਾ ਵੱਖਰਾ ਫਰਕ। ਸੋ ਜਿਹੜੇ ਪੋਥੀ ਵੇਖਦੇ ਹਨ ਗੁਰਸਿੱਖ, ਮੈਂ ਉਹਨਾਂ ਕੋਲ ਬੇਨਤੀ ਕਰਦਾ, ਉਹ ਵਰ ਨਾਰੀ ਹੈ ਜਿਹੜਾ ਦੇਵ ਗੰਧਾਰੀ ਰਾਗ

शरीर हम दे किया समुद्र और श्रीर हम दे

0: ਅਰਜੋਨ ਭੋਜਨ ਸੁਖਸੀ
1: ਬਿਰਦ ਪਿਆ ਉੱਪਰ ਸਾਤ ਸੈ ਬਿਰਦ ਪਿਆ।

तेरे गुण हमारे दया करो कि सुबेर पाओ सुन दे माता।

कृपा करो तीन के दाते

ਜੋ ਪੌਂਟਾ ਸਾਹਿਬ ਦੀ ਧਰਤੀ ਦੇ ਵਿਖੇ ਇਹ ਪੰਘਾਣੀ ਦੇ ਯੁੱਧ ਨੂੰ ਫਤਿਹ ਕੀਤਾ, ਜਿੱਤ ਪ੍ਰਾਪਤ ਹੋਈ ਤੇ ਅਕਾਲ ਪੁਰਖ ਮਹਾਰਾਜ ਦਾ ਸ਼ੁਕਰਾਨਾ ਕੀਤਾ, ਹਉਮੈ ਨਹੀਂ ਕੀਤੀ। ਸ਼ੁਕਰਗੁਜ਼ਾਰ ਕਰਦਿਆਂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਬੜਾ ਸੁੰਦਰ ਸ਼ਬਦ ਗਾਇਣ ਕੀਤਾ।

लख शशनाम जुजे जुझारं तवं कीत पर कमनं सभा।

ਭੂਆ ਦੇ ਪੁੱਤਰ ਪੰਜ ਜਿਹੜੇ ਸ਼ਹੀਦ ਹੋ ਗਏ ਨਾ, ਲੱਖੇ ਸ਼ਾਹ, ਸ਼ਾਹ ਸੰਗਰਾਮ, ਮਾਹਰੀ ਚੰਦ, ਗੁਲਾਬ ਚੰਦ, ਲਾਲ ਚੰਦ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਭਰਾ, ਬੀਬੀ ਵੀਰੋ ਦੇ ਪੁੱਤਰ, ਇਹ ਭੰਗਾਣੀ ਦੇ ਯੁੱਧ ਅੰਦਰ ਸ਼ਹੀਦ ਹੋਏ ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਸਮੇਂ ਜੰਗੇ ਮੈਦਾਨ ਅੰਦਰ ਉਤਰੇ ਜਦੋਂ ਹਰੀ ਚੰਦ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਿਸ਼ਾਨਾ ਬਣ ਕੇ ਤੀਰ ਮਾਰਿਆ, ਇੱਕ ਤੀਰ ਮਾਰਿਆ ਪਾਸੋਂ ਲੰਘ ਗਿਆ, ਦੂਜਾ ਤੀਰ ਮਾਰਿਆ ਕੰਨ ਦੇ ਕੋਲੋਂ ਲੰਘ ਗਿਆ, ਤੀਜਾ ਤੀਰ ਮਾਰਿਆ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੰਨੀ ਹੋਈ ਪੇਟੀ ਵਿਚ ਵੱਜਿਆ, ਪਰ ਪੇਟੀ ਪਾਰ ਨਾ ਕਰ ਸਕਿਆ, ਛੋਟੀ ਜੀ ਚੁੰਝ ਜਿਹੜੀ ਸੀ ਨਾ ਥੋੜੀ ਚੁਭੀ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਤੇ ਕਹਿਣ ਲੱਗੇ ਵੀ ਘਾਉ ਨੀ ਆਇਆ, ਜ਼ਖਮ ਨੀ ਹੋਇਆ, ਤੇ ਜਦੋਂ ਇਹ ਚੁਭੀ ਚਿੰਚ ਚਰਮੰ ਕਛ ਘਾਏ ਨਾ ਆਯੰ ਕਲੰ ਕੇਵਲੰ ਜਾਨ ਦਾਸੰ ਬਚਾਇੰ, ਤੇ ਫਿਰ ਹੋਇਆ ਕੀ ਵੀ ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਮੈਨੂੰ ਰੋਸ ਆ ਗਿਆ, ਰੋਸ ਵਿਚ ਆ ਕੇ ਮੈਂ ਜੰਗੇ ਮੈਦਾਨ ਅੰਦਰ ਉਤਰਿਆ। ਦੁਸ਼ਮਣਾਂ ਦੀ ਵੀ ਤਾਰੀਫ ਕਰਦੇ ਨੇ ਤੇ ਆਪਣੇ ਸਿੰਘਾਂ ਦੀ ਤਾਰੀਫ ਕਰਦੇ ਹੋਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਮੈਨੂੰ ਫਿਰ ਰੋਸ ਆਇਆ।

0: ਸਾਹਿਬ ਗਰੀਬ ਨਵਾਜ ਨੇ ਦੁਸ਼ਮਣ ਦੇ 3 ਵਾਰਾਂ ਨੂੰ ਰੋਕਿਆ। 3 ਵਾਰ ਜਦੋਂ ਹੋ ਗਏ, ਗਰੀਬ ਨਵਾਜ ਕਹਿਣ ਲੱਗੇ ਵੀ ਹੁਣ ਸਾਵਧਾਨ ਹੋ ਜਾ, ਹੁਣ ਮੇਰੀ ਵਾਰੀ ਹੈ। ਤੇਰੇ ਮਨ ਦੀ ਤਮੰਨਾ ਕਿਤੇ ਦੂਜੀ ਰਹਿੰਦੀ ਨਾ ਰਵੇ ਕੋਈ, ਹੋਰ ਤੂੰ ਵਾਰ ਕਰਨਾ ਪ੍ਰਹਾਰ ਕਰਨਾ ਕਰ ਸਕਦਾ, ਪਰ ਤੇਰੀਆਂ 3 ਵਾਰਾਂ ਸੂਰਮੇ ਦੀਆਂ ਬਤੀਤ ਹੋ ਗਈਆਂ ਨੇ, ਹੁਣ ਮੇਰੀ ਵਾਰ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਤੀਰ ਗੜੀ ਤੋਂ ਫਿਰ ਇੱਕ ਤੀਰ ਚਲਾਇਆ ਤੇ ਹਰੀ ਚੰਦ ਦੇ ਘੋੜੇ ਨੂੰ ਵੱਜਾ, ਘਾਇਲ ਕਰਦਾ ਹੋਇਆ ਘੋੜਾ ਡਿੱਗ ਪਿਆ। ਹਰੀ ਚੰਦ ਨੂੰ ਦੂਜਾ ਤੀਰ ਮਾਰ ਕੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਦਾ ਦੀ ਨੀਂਦ ਸਵਾ ਦਿੱਤਾ।
1: ਹਰੀ ਚੰਦ ਮਾਰੇ ਸਜੋਦਾ ਤਾਰੇ ਸੁੱਕਾ ਰੋੜ

ਸੰਗੀਤ ਮਧ ਭਾਰ ਛੰਦ ਬਚਿੱਤਰ ਨਾਟਕ ਅੰਦਰ ਗਰੀਬ ਨੂੰ ਅੱਜ ਕਹਿੰਦੇ ਵੀ ਇਹ ਜਿਹੜੀ ਲੜਾਈ ਹੋਈ ਨਾ ਇਸ ਦੀ ਟਣਕਾਰ ਇਸ ਦੀਆਂ ਖੜਕਣ ਦੀਆਂ ਆਵਾਜ਼ਾਂ ਸਾਹਿਬ ਸੱਚੇ ਪਾਤਸ਼ਾਹ ਨੇ ਸੰਗੀਤ ਛੰਦ ਅੰਦਰ ਉਸ ਨੂੰ ਲਿਖਿਆ ਬੜਾ ਸੁੰਦਰ ਕਹਿੰਦੇ ਵੀ ਜਿਵੇਂ ਸੰਗੀਤ ਖੜਕਦਾ ਹੋਵੇ ਆਵਾਜ਼ ਆਉਂਦੀ ਹੋਵੇ ਮਰਦੰਗਾਂ ਵੱਜਦੀਆਂ ਹੋਣ ਛੈਣੇ ਵੱਜਦੇ ਹੋਣ ਇਉਂ ਆਵਾਜ਼ਾਂ ਆ ਰਹੀਆਂ ਸਨ ਜੰਗੇ ਮੈਦਾਨ ਅੰਦਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਲਿਖਦੇ ਨੇ।

ਸਾਹਿਬ ਦੀ ਵਾਰ ਹੈ। ਕੋਈ ਵੀ ਕੀਰਤਨ, ਕੋਈ ਵੀ ਰਹਿਣ ਸਬਾਈ ਪ੍ਰਵਾਨ ਨਹੀਂ ਜਦ ਤੱਕ ਭਾਈ ਗੁਰਦਾਸ ਜੀ ਦੀ ਬਾਣੀ ਨਾ ਪੜੀ ਜਾਵੇ। ਗੁਰੂ ਅਰਜਨ ਸਾਹਿਬ ਨੇ ਵਰ ਦਿੱਤਾ ਸੀ, ਭਾਈ ਸਾਹਿਬ ਜਦ ਤੱਕ ਆਪ ਦੀ ਵਾਰ ਨਹੀਂ ਪੜੀ ਜਾਏਗੀ ਕੀਰਤਨ ਸੰਪੂਰਨ ਨਹੀਂ ਹੋਏਗਾ। ਭਾਈ ਗੁਰਦਾਸ ਜੀ ਦੀ ਜੋ ਬਾਣੀ ਹੈ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਆਖਿਆ ਜਾਂਦਾ ਹੈ। ਦੁਨਿਆਵੀ ਰਿਸ਼ਤੇ ਤੇ ਦੁਨਿਆਵੀ ਪਿਆਰ

ਸਤਿ ਸ੍ਰੀ ਜੀਓ। ਧੰਨ ਗੁਰੂ ਤੇਗ ਬਹਾਦਰ, ਸੋਚ ਲੈ ਭਾਈ, ਧਾਰ ਲੈ ਆਪਣੇ ਮਨ ਵਿੱਚ ਇਸ ਨੂੰ, ਧਾਰ ਲੈ ਮਤਲਬ ਵਸਾ ਲੈ ਮਨ ਵਿੱਚ। ਸਿਰਫ ਚਾਰ ਦਿਨਾਂ ਦੀ ਗੱਲ ਹੈ, ਬੰਦਾ ਨਾਲ ਤਕੱਬਰ ਭਰਿਆ, ਕੂੜੇ ਕਰਦਾ ਮਾਣੇ, ਮੈਂ ਹਾਂ ਚਤਰ ਸਿਆਣਾ ਸੁੰਦਰ, ਸ਼ੇਰ ਆਪ ਨੂੰ ਜਾਣੇ। ਆਕੜ ਆਕੜ ਚਲੇ, ਕਿਸੇ ਦੇ ਨੱਕ ਤਲੇ ਨਹੀਂ ਆਣੇ, ਸਾਈ ਲੋਕਾ ਜਦ ਫੂਕਾ ਨਿਕਲੇ, ਆਵੇ ਹੋਸ਼ ਠਿਕਾਣੇ। ਇਹ ਬੰਦਾ ਜਿੰਨਾ ਮਰਜ਼ੀ ਮਾਣ ਕਰ ਲਵੇ, ਪਰ ਉਦੋਂ ਤੱਕ ਹੈ ਜਦੋਂ ਸਭ ਕੁਝ ਠੀਕ ਹੈ। ਜਦੋਂ ਥੋੜੀ ਵੀ ਚੀਜ਼ ਗਲਤ ਹੋ ਜਾਵੇ, ਕਹਿੰਦਾ ਜੀ ਮੈਂ ਬੜਾ ਤਕੜਾ ਹਾਂ, ਬਲਵਾਨ ਹਾਂ, ਪਰ ਇੱਕ ਦਿਨ ਮੰਜੇ ਤੇ ਪੈ ਜੇ, ਨਿਡਾਲ ਹੋ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ, ਮਸਾਲੋ ਆਪਣੇ ਮਨ ਵਿੱਚ, ਇਹ ਰਾਗ ਸਿੰਧੀ ਆਸਾ ਹੈ, ਵਸਾਓ ਭਾਈ ਆਪਣੇ ਮਨ ਵਿੱਚ।

ਕੀਤੀ। ਵਡਹੰਸ ਰਾਗ ਦਾ ਪ੍ਰਯੋਗ ਸ਼ਾਸਤਰੀ ਸੰਗੀਤ ਲਈ ਵੀ ਕੀਤਾ ਗਿਆ ਹੈ ਅਤੇ ਲੋਕ ਧੁਨਾਂ ਜਿੱਦਾਂ ਘੋੜੀਆਂ ਅਲਾਉਣੀਆਂ ਆਦਿ ਲਈ ਵੀ। ਦੇਹ ਘੋੜੀ ਤੇ ਕਾਬੂ ਪਾਉਣ ਲਈ ਸ਼ਬਦ ਨਾਲ ਰਤੇ ਹੋਣਾ ਲਾਜ਼ਮੀ ਹੈ, ਕਿਉਂਕਿ ਸ਼ਬਦ ਰਤੇ ਵਡਹੰਸ ਹੈ, ਸੱਚ ਨਾਮ ਉਰਧਾਰ, ਸੱਚ ਸੰਗ੍ਰਹਿ ਹੈ, ਸਦ ਸੱਚ ਰਹਿ ਹੈ, ਸੱਚਾ ਨਾਮ ਪਿਆਰ। ਮੌਤ ਵੇਲੇ ਗਾਏ ਜਾਂਦੇ ਲੋਕ ਗੀਤਾਂ ਦੀ ਲੈ ਅਲਾਉਣੀਆਂ ਉਹ ਵੀ ਇਸੇ ਰਾਗ ਵਿੱਚ ਹਨ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ ਅਤੇ ਬਾਕੀ ਸ਼ੁੱਧ ਸੁਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਵਰਜਿਤ ਹੈ, ਬਾਦੀ ਪੰਚਮ ਅਤੇ ਸਮਾਧੀ ਰਿਸ਼ਵ ਹੈ। ਗਾਇਨ ਸਮਾਂ ਹੈ ਦਿਨ ਦਾ ਤੀਜਾ ਪਹਿਰ। ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਪ੍ਰਸਤੁਤ ਕਰ ਰਹੇ ਹਨ ਭਾਈ ਪ੍ਰਿਥੀਪਾਲ ਸਿੰਘ ਜੀ ਇੰਦੌਰ ਵਾਲੇ। ਅਤੇ ਦੂਜਾ ਸ਼ਬਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ, ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ। ਸਰਵਣ ਕਰੋ ਪਹਿਲਾ ਸ਼ਬਦ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ।

اپنی شہادت ملنے پر اپنے جیون کا بدلا نشانہ بن گیا.

इंसान के जीवन का मुद्दा कर्म बंदगी गुरु अर्जुन देव पातशाह सुनाते हैं कुदरत चीज न जानिए वड़ा वे प्रवाह कर बंदे तू बंदगी जिच कटने बंदगी का स्वरूप इंसान का जीवन बंदगी कहते हैं कि कारोबार करने कामकार बनते सारा दिन माड़ा लेके वाहगुरु का जाप भी करते बंदगी गुरु का सिख धर्म की किरत करता है यह भी बंदगी भी सिमरन धर्म की किरत करनी यह भी बंदगी रहे बाबा जी सत्यम जी महाराज नानक साहब वाले बाबा जी ਜਿਹੜੀ ਆਪਣੀ ਪਵਿੱਤਰ ਪਰਵਾਨ ਸੁਣਾਉਂਦੇ ਤੇ ਬਚਨ ਕਰਦੇ ਸਨ ਵਿਹਲਾ ਆਦਮੀ ਤੇ ਧਰਤੀ ਤੇ ਭਾਵੇਂ ਜੋ ਨਿਕੰਮਾ ਆਦਮੀ ਹੈ ਉਹਨੂੰ ਧਰਤੀ ਵੀ ਪਰਵਾਨ ਨਹੀਂ ਕਰਮ ਕਰਨ ਕੰਮ ਕਰਨ ਇਨਸਾਨ ਦਾ ਕਰਮ ਹਰ ਇੱਕ ਉਦਮ ਕਰਿਆ ਜੀਵ ਤੋਂ ਉਦਮ ਕਰਨਾ ਇਨਸਾਨ ਦਾ ਫਰਜ਼ ਉਸ ਉਦਮ ਨੂੰ ਕਰ ਲੈਣਾ ਇਹ ਮਾਲਕ ਦੀ ਬਖਸ਼ ਤੇ ਜਿਹੜਾ ਉਦਮ ਵੀ ਨਹੀਂ ਕਰਨਾ ਉਹਨੂੰ ਕੁਛ ਨਹੀਂ ਜੋ ਇਨਸਾਨ ਹਿੰਮਤ ਕਰਦੇ ਹਨ ਉਹਨਾਂ ਦੀ ਮਦਦ ਖੁਦਾ ਰੱਬ ਕਰਦਾ ਖੁਦ ਵੀ ਇਨਸਾਨ ਦੀ ਮਦਦ ਉਹ ਵਾਹਿਗੁਰੂ ਨੇ ਉਦਮ ਕਰਦੇ ਆ ਜੀਵ ਕਿਸਾਨ ਉਦਮ ਕਰਦਾ ਘਰ ਬੈਠਾ ਹੀ ਕਹਿ ਦੇ ਆਪੇ ਬੀਜ ਉਪਵੇਗਾ ਆਪੇ ਫਸਲਾਂ ਘਰ ਆ ਜਾਣਗੀ ਗੱਲਾਂ ਨਾਲ ਨਹੀਂ ਕਿਸਾਨ ਦਾ ਫਰਜ਼ ਹੈ ਧਰਤੀ ਨੂੰ ਸਵਾਰ ਕੇ ਵੱਤਰ ਵੇਲੇ ਧਰਤੀ ਵਿੱਚ ਬੀਜ ਪਾ ਇਤਨਾ ਉਦਮ ਜਿਹੜਾ ਹੈ ਇਹ ਕਿਸਾਨ ਫਿਰ ਧਰਤੀ ਚੋਂ ਬੀਜ ਨੂੰ ਬਾਹਰ ਕਰਨਾ ਇਹ ਕਿਸਾਨ ਦਾ ਕੰਮ ਨਹੀਂ ਇਹ ਵਾਹਿਗੁਰੂ ਦੀ ਬਖਸ਼ ਬੀਜ ਹੀ ਨਹੀਂ ਪਾਇਆ ਧਰਤੀ ਨੂੰ ਸੁਆਰੇ ਤਾਂ ਉਹ ਕਿਸਾਨ ਭੁੱਖਾ ਮਰ ਕਿਆ ਕਿਤਨੀ ਜ਼ਮੀਨ ਉਸਦੇ ਕੋਲ ਇਤਨਾ ਉਦਮ ਕਿਸਾਨ ਦਾ ਫਰ ਬੀਜ ਪਾ ਲੈਣਾ ਬੀਜ ਨੂੰ ਉਗਾਉਣਾ ਉਸ ਵਾਹਿਗੁਰੂ ਦਾ ਫਰ ਉਹਦੀ ਬਖਸ਼ ਕਿਸੇ ਸੂਰ ਦੀ ਫਕੀਰ ਨੇ ਵੀ

ایمان میں اندر سوپڑ کس طرح ہے؟ اسم کرے دیا جی اسم تمام دیا سب کوئی اسی اتم کی اپنے گھر میں سکھا نہیں چڑے دور میرے چل کے گرو کی انتم کر سربت مائی مائی ہاں گرو کی گوشت میں یہ تا اتم کہہ رہے کوئی ساڈے وقت ہو رہا ہے کہ گرو پڑھے گا گرو کہے یا گرودوارے جا گرو کی کرپا ہوئے گی تو بانی پڑھن وہ تو سر گرو کدے نہیں کہہ بانی نہ گرو نہیں کہہ کہ ستسنگ نہ حجت اے من نہیں گرو تو پرہیز ہے کت جائے بجے ستسنگی جتنے ہر سال کرنا بنا یہ نہ کرنے بہانے کہ میرے کی مت آپ گرو بانی پڑھائے گا آپ امر چڑے گا کدے نہیں کہ گرو آپ روٹی کھوائے گا واسطے سارا اپرانا کر بھی کر دیں ساری سمگری بھی کر لیا تا جا کے پرشادہ تیار ہوتا ہے پرشادے واسطے اتوں میں آدمک بھوجن واسطے بھی جو تھی ادم کرے دیا جی اس کو کمان دیا تیا دیا تب مل نانک اتری کمائی کر سکھ کا کرم تیسرا کرم ہے اس واحگرو کا سمرن نانک اتری چنت جی چنتا بھی اب سان ہر ویلے چھاڑ دی رہی ہے کہ دور ہو گیا کلی کا پتا جی نے تو سکھ نو مہان ادم دیا سنگھ تے ادم دیا تو دنیا چاک پہ پنجاب کی دھرتی تھی کس طرح سوارے اپجوالا بنایا سارے دیش نو ان ملتا ہے ایک ہی مرضی ٹیکنیکل ویو دے نال گرو نے تھوڑے سے بڑی بخی دنیا نے یہ سدھ کر دیا ہے کہ سارے دیش واسی خاص کر کے گرو کے سکھان کے اندر مہان بخشی جہے کام نو ہاتھ پانچ دن چڑھ گیا یہ گرو نے نانک نام چڑھ گئی سدا کیونکہ نانک کے نام نال ہی بابا جی بابا نند سنگھ جی مہاراج کے دو ارتھ کرتے نانک نام چڑھتی قلم جی کو دھن گرو نانک پاتشاہ جی کا نام ہے وہ سدا چڑھتی قلم یا نانک نام چڑھتی کلا جی کو گرو کا نام ہے وہ چڑھتی کلا چہ کے کسی کا برا نہیں سوچتا تیرے پانے سروت کا کرنی کرنی ہے سمرن دھرم کی کرت یہ بھی بندگی ہے بانی پڑھنی ہے بھی واحگرو کا جاپ کرنا یہ بھی بندگی دان پور کرنا یہ بھی بندگی کار کھائے کے چتوں دے نانک رہا نانک چنیا کھٹیاں یہ بھر جانے کوئے سرتے چنی گیان کی جوگی کا جب
योगी की चुनी कैरी है जती सुरते चुनी ज्ञान की योगी का जत होए राजे चुनी न्याओं की फिक्र ही का तत् दान गृहस्थी का धर्म है दान सुन दान पवित्र तेरी माया ही दंग मारन लगे बहुत ही माया है दंग मार दी है किस तरह होमे आ जाए कईया माया का ही मनता है माया का ही मान पर नहीं ये तो वाहगुरु की बख्श ये तो वाहगुरु की दात ये वाहगुरु की अर्पण कर दे रही पानी चलता पवित्र रहा है धन चंगे पास गुरु के लेखे लगता रहे तो सुखदाई है दान पुन करना ये सिमरन सत्संग साथी है ये भी सिमरन स्वादर स्त्री पति की सेवा कर रही है बाबा जी बच्चे ये कोई बीबी तारक माला फेरी रोटी का टाइम हो गया प्रशादा तैयार नहीं किया पति घर आए भगवान प्रशादा तैयार हो क्योंकि टाइम है रोटी का खाने उन्होंने कहा स्वामी मैं तो नाम पर जपती रोटी आप पका के खाई बाबा जी कहते इसका नाम नहीं है ये मनमत तेरी माला फेरी ये मनमत है नाम की है ये रोटी का टाइम हो गया तो अपने पति वास्ते सोना पुछा का त्याग करके पति ने क्योंकि कम कर दिया या उन्हें कम किया तो सवेरे भोजन त्याग कर रहे ये भी सिमरन है बाणी भी पढ़ती है पहले तेरे हर कोई जागे किसी महापुरुष ने किए सारी दुनिया सारे जाग रही दूजे पैरे भोगी तीजे पैरे तस्कर जाके तस्कर के अंदर चोर तीजे पैरे तस्कर जाके चौथे पैरे जो और समय योगी ने जाके गुरसिख ने जाग अंदर पिछल राती जागर जाके की करना नाम दान इशनान करना इशनान करना ते बह के जपना सपना दान पुन नाम दान इशनान कराए फिर मिठा बोलन निव चलन नाम जप के बाणी पढ़ के नहीं लोगों ने झगड़ी करता नहीं करता तेरे वर्गा तो नहीं मिठा बोला ये अमृत पीता है तो रचना में मिठास पड़ी है मिठा बोलन निर्चल निमतार करे गुरु के सिख का मन नीवा तो मत अजकल उल्ट चल गया तो मन उच्चा हो गया तो मत नीवी तो ताइयों सिखी भी जी खुशबू है साढ़े अंदरों घट मिठा बोलन निर्चलन हथों दे के भला मनाए हथों दे के शुक्र करना पाचा तेरी कथा थोड़ा सोना खाव थोड़ा सोना से थोड़ा पैसा भी नहीं लिखे सिखता है कर्म थोड़ा सोना से थोड़ा पर मिकदार भी नहीं कितना थोड़ा समीए ते कितना थोड़ा खाई जी अगे अठ रोटियां खादिया तो सत खा ली जे जे बारह घंटे सौनिया तो दस घंटे सौने कोई मिकदार नहीं समीया ने बाबा जी की भी बेनती की बाबा रन सिंह जी महाराज बेनती की महाराज आपके पास करो बाबा जी कह लगे इतना थोड़ा खाओ जिन्हें नाल सारा दिन शरीर पीड़िया ही ना खते डिखा ही ना वो भी कोई खान बाबे ने किया है सबरत मिठे बनिए सुनिए सारे चतुर्थी मुख बोलने मारन नाल किए छत्ती अमृत भाव है जाको नदर करे बाबा होर खाना तुझी खुआर जित खाते तन पीए मन में चले निकल वो खाने की खत जे मन विकारी बनिया ने हर मेरे पीने ही नहीं मुसलमान रोजे रखते सिख
ਵਿਰੋਧ ਰੋਜ਼ਾ ਰੱਖਦਾ, ਪਰ ਉਹਦੇ ਦਾ ਮਕਸਦ ਇਹ ਨਹੀਂ ਵੀ ਖੁਦਾ ਰੱਬ ਖੁਸ਼ ਹੋ ਜਾਵੇ। ਰੋਜ਼ੇ ਦਾ ਰੱਖਣ ਦਾ ਮਤਲਬ ਹੈ ਸਰੀਰ ਦੀ ਸ਼ੁੱਧੀ, ਸਰੀਰ ਦੀ ਸ਼ੁੱਧੀ। ਡਾਕਟਰ ਕੋਲ ਜਾਂਦੇ ਆ, ਡਾਕਟਰ ਸਾਹਿਬ ਬੁਖਾਰ ਹੋ ਗਏ, ਕਿਉਂ ਹੋਏ? ਖੱਟੇ ਨਿਕਾਲ ਆਉਂਦੇ ਸਰ, ਇੱਕ ਦਿਨ ਫਾਕਾ ਕਰ ਲਏ, ਦਵਾਈ ਮਿਲ ਗਈ, ਆਪਣੇ ਆਪ ਪਹਿਲਾਂ ਠੀਕ ਹੋ ਜਾਂਦਾ। ਤੂੰ ਇਸੇ ਤਰ੍ਹਾਂ ਰੋਜ਼ਾ ਰੱਖਣਾ, ਵਰਤ ਰੱਖਣਾ, ਇਹਦੇ ਨਾਲ ਇਹ ਨਹੀਂ ਵੀ ਕੋਈ ਕਰਮ ਨਹੀਂ, ਸਿਰਫ ਸਰੀਰ ਦੀ ਸ਼ੁੱਧੀ ਵਾ, ਸਰੀਰ ਠੀਕ ਹੋ ਜਾਂਦਾ ਹੈ। ਪਰ ਗੁਰੂ ਸਿੱਖ ਤੋਂ ਰੋਜ਼ ਰੋਜ਼ਾ ਰੱਖਣਾ, ਰੋਜ਼ ਵਰਤ ਰੱਖਣਾ। ਉਹ ਕਿਹੜਾ? ਥੋੜਾ ਛੋੜ, ਜਿਹਦੇ ਨਾਲ ਸਰੀਰ ਠੀਕ ਰਹੇ, ਡਾਕਟਰ ਕੋਲ ਜਾਣੇ ਨਹੀਂ ਪੈਂਦਾ। ਬਾਬਾ ਜੀ ਨੇ ਬਚਨ ਕੀਤਾ, ਇਤਨਾ ਥੋੜਾ ਖਾਓ ਜਿਹਦੇ ਨਾਲ ਸਰੀਰ ਬੋਝਲ ਹੀ ਨਾ ਬਣ, ਤੇ ਇਤਨਾ ਥੋੜਾ ਸਮਾਂ ਜਿਹਦੇ ਨਾਲ ਸਾਡਾ ਅੰਮ੍ਰਿਤ ਵੇਲਾ ਸੌਂਕੇ ਨਾ, ਇਤਨਾ ਅਲਪ ਆਹਾਰ ਅਲਪ ਸੀ, ਥੋੜਾ ਸੋਣਾ ਖਾਣਾ, ਥੋੜਾ ਬੋਲਣ ਗੁਰੂ ਚ ਪਾਏ, ਇੱਕ ਬਹੁਤਾ ਨਹੀਂ ਬੋਲ, ਸਾਰਾ ਦਿਨ ਗੱਪਾਂ ਹੀ ਨਹੀਂ ਮਾਰ, ਥੋੜਾ ਇਹ ਵੀ ਗੁਰਮਤ ਹੈ। ਫਿਰ ਕਾਲ ਖਾਏ ਸੁਕ੍ਰਿਤ ਕਰੇ, ਧੰਨ ਕਾਲ ਕੇ ਸੁਕ੍ਰਿਤ ਕਰੇ, ਵੱਡਾ ਹੋਏ ਨਾ ਆਪ ਗਣਾਏ ਗਏ, ਗੁਰੂ ਨੇ ਵਡਿਆਈ ਬਖਸ਼ੀ ਹੈ ਤਾਂ ਜਣਾਉਂਦਾ ਨਹੀਂ, ਵਡਿਆਈਆਂ ਗੁਰੂ ਵੱਲੋਂ ਆਉਂਦੀਆਂ ਨੇ। ਫਿਰ ਹਮੇ ਚ ਨਹੀਂ ਆਉਂਦਾ, ਅਰਦਾਸ ਕਰਦਾ ਤੁਧਾ ਕੇ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਹੀਂ। ਇਹ ਗੁਰੂ ਬਖਸ਼ਿਸ਼ ਤਾਂ ਗੁਰੂ ਦੀ, ਵੱਡਾ ਹੋਏ ਨਾ ਆਪ ਗਣਾਏ। ਫਿਰ ਭਾਈ ਸਾਹਿਬ ਜੀ ਕਹਿੰਦੇ ਸਾਧ ਸੰਗਤ ਮਿਲ ਗਾਮ ਦੇ ਰਾਤ ਦੇ ਨਿਚਲ ਕਰ, ਇਹ ਦੋ ਟਾਈਮ ਦੇ ਮੇਰੇ ਕਿਰਤ ਵੀ ਕਰਨੀ, ਕੰਮਕਾਰ ਵੀ ਕਰਨੇ, ਅੰਮ੍ਰਿਤ ਵੇਲੇ ਤੇ ਸ਼ਾਮਾਂ ਨੂੰ ਆ ਕੇ ਗੁਰੂ ਨਾਲ ਜੁੜਦਾ ਹੈ। ਜਿਸ ਤਰ੍ਹਾਂ ਤੁਸੀਂ ਜੁੜ ਜੁੜ ਕੇ ਕਰਨਾ ਕੀ ਹੈ? ਸ਼ਬਦ ਸੁਰਤ ਪਰਚਾ ਕਰੇ, ਗੁਰੂ ਦੇ ਸ਼ਬਦ ਦੀ ਵਿਚਾਰ ਸੁਣਨੀ ਤੇ ਕਰੇ, ਸਤਿਗੁਰ ਪਰਚੇ ਮਨ ਪਰਚਾਏ। ਫਿਰ ਭਾਈ ਸਾਹਿਬ ਜੀ ਕਹਿੰਦੇ ਸਿੱਖ ਦਾ ਜੀਵਨ ਆਸਾ ਵਿੱਚ ਨਿਰਾਸ਼, ਆਸਾ ਵਿੱਚ ਰਹਿੰਦਾ ਹੋਇਆ ਨਿਰਾਸ਼, ਕਿਉਂਕਿ ਜੇ ਆਸਾ ਆਸਾ ਰੱਖੀਏ ਤਾਂ ਜੇ ਨਾ ਪੂਰੀ ਹੋਵੇ ਤਾਂ ਮਨ ਬੜੀਆਂ ਚਾਹੀਦੀ ਹੈ, ਕਲਰ ਚਲਾ ਆਸਾ ਵਿੱਚ ਨਿਰਾਸ਼। ਤੇ ਸਿੱਖ ਹੈ ਉਦਮ ਕਰੇ ਵੀ, ਜਿਸ ਤਰ੍ਹਾਂ ਤੁਸੀਂ ਉਦਮ ਕੀਤਾ, ਬੰਦਗੀ ਦਾ ਸਰੂਪ ਕੀ ਹੈ? ਬਾਬਾ ਜੀ ਬਚਨ ਕਰਦੇ ਸਨ, ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮਿਲ ਸਾਹ, ਬੰਦਗੀ ਦਾ ਸਰੂਪ ਹੁਕਮ ਹੈ ਆਪੋ ਜੀ, ਕਿਉਂਕਿ ਸਰੂਪ ਜਿਤਨੇ ਤੱਕ ਸਰੂਪ ਲੱਗਣ ਨਾਲ ਨਾ ਬਣੇ ਉਤਨੇ ਤੱਕ ਮਨ ਜੁੜਦਾ, ਕਿਉਂ ਨਿਸ਼ਾਨਾ ਕੋਈ ਨਹੀਂ ਹੈ ਨਾ ਸਾਨੂੰ। ਤਾਂ ਬਦਗੀ ਦਾ ਸਰੂਪ ਜਿਹੜਾ ਹੈ ਉਹ ਹੈ ਹੁਕਮ ਵਿੱਚ ਸਿੱਖ, ਜਿਹੜਾ ਕਿਰਤ ਵੀ ਕਰਦਾ, ਨਾਮ ਵੀ ਜਪਦਾ, ਬੱਚਿਆਂ ਨਾਲ ਵੀ ਪਿਆਰ ਕਰਦਾ, ਸੈਰ ਵੀ ਕਰਦਾ, ਹੱਸਦਾ ਵੀ ਹੈ, ਚੰਗੇ ਕੱਪੜੇ ਵੀ ਪਾਉਂਦਾ, ਗੁਰੂ ਨਾਲ ਵੀ ਜੁੜਦਾ ਹੈ, ਇਹ ਸਭ ਗੁਰੂ ਕਰੋ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਤਮੇ ਕਾਰਨ ਹੈ। ਸਾਹਿਬਾਂ ਨੇ ਤਿੰਨ ਦਿਨ ਵਾਸਤੇ ਕਿਹਾ ਨਿਕਲਿਆ, ਸੈਯਦ ਬੁੱਧੂ ਸ਼ਾਹ ਕੋਲ ਆ ਗਿਆ ਚਿੱਠੀ ਲੈ ਕੇ, ਤੇ ਪਿਆ ਕਹਿੰਦਾ ਬੁੱਧੂ ਸ਼ਾਹ ਛੇਤੀ ਚਿੱਠੀ ਪੜ੍ਹ ਕੇ ਸੁਣਾ, ਕਿਉਂਕਿ ਮੈਂ ਘਰ ਪਹੁੰਚਿਆ। ਸੈਯਦ ਬੁੱਧੂ ਸ਼ਾਹ ਨੇ ਗੁਰੂ ਦਾ ਹੁਕਮਨਾਮਾ ਪੜ੍ਹ ਕੇ ਸੁਣਾਇਆ, ਉਹਦੇ ਕੀ ਲਿਖਿਆ ਹੋਇਆ ਕਿ ਤੁਸੀਂ ਧਰਮ ਕਰੋ।

ਹੁਕਮ ਦੇ ਵਿੱਚ ਮਾਲਕ ਦੀ ਬਖਸ਼ਿਸ਼ ਨਾਲ ਜਿਹੜਾ ਹੁਕਮ ਦਿੰਦਾ ਉਹਦੀ ਰਹਿਮਤ ਵੀ ਨਾਲ। ਜੇ ਤੂੰ ਹੁਕਮ ਨਹੀਂ ਮੰਨਿਆ ਤਾਂ ਮੈਂ ਜ਼ਰੂਰ ਮੰਨਣ, ਜੇ ਆਪਣੇ ਆਪ ਰਹਿ ਜਾਏਗਾ ਤਾਂ ਗੁਰੂ ਜਾਣ ਕੇ ਤੇਰੀ ਸੇਵਾ, ਤੇ ਜੇ ਭੱਜੇ ਦੱਸੇਗਾ ਨਾ ਤਾਂ ਸਾਹਮਣੇ ਕੋਠੀ ਵਿੱਚ ਬੰਦ ਵੀ ਕਰ ਰਿਹਾ, ਮੈਂ ਗੁਰੂ ਘਰ ਤੂੰ ਮੰਨਣਾ। ਭਾਈ ਸਿੱਧਿਆ ਉੱਠਿਆ, ਤੁਰਨ ਲੱਗਾ, ਮੈਨੂੰ ਕੌਣ ਹੈ ਬੰਦ ਕਰਨ ਵਾਲਾ? ਬੁੱਧੂ ਸ਼ਾਹ ਨੇ ਮੁਰੀਦਾਂ ਨੂੰ ਇਸ਼ਾਰਾ ਕੀਤਾ, ਇਹਨਾਂ ਨੇ ਪਕੜ ਕੇ ਭਾਈ ਸੱਜੇ ਨੂੰ ਕੋਠੀ ਚ ਬੰਦ ਕਰ। ਬੁੱਧੂ ਸ਼ਾਹ ਮੈਨੂੰ ਮੇਰਾ ਬਾਲ ਬੱਚਾ ਭੁੱਖ ਨਾਲ ਮਰ ਜਾਏ। ਬੁੱਧੂ ਸ਼ਾਹ ਨੇ ਕਿਹਾ ਨਹੀਂ, ਜਿਹਨੇ ਹੁਕਮ ਦਿੱਤਾ ਹੈ ਉਹ ਆਪੇ ਰੱਖਿਆ ਕਰੇਗਾ, ਇਹ ਤੇਰੇ ਮਨ ਦੀ ਕਮਜ਼ੋਰੀ ਕੀ ਰੱਖਿਆ ਕਰੇ। ਬੁੱਧੂ ਸ਼ਾਹ ਐਵੇਂ ਤਾਂ ਗੱਲਾਂ, ਬੁੱਧੂ ਸ਼ਾਹ ਦੀਆਂ ਸੁਰਖਰੂ ਗੱਲਾਂ, ਸਿੱਖ ਧਰਮ ਜਗਾ ਬਚ ਖਾ ਕੇ ਮੁਸ਼ਕਲ ਨਾਲ ਉਠਾਇਆ ਉਸਨੂੰ, ਉਹਦੇ ਮੂੰਹ ਵਿੱਚ ਪਾਣੀ ਪਾ ਕੇ ਕਹਿੰਦਾ ਸਤਿਗੁਰੇ ਕੀ ਕੀਤਾ ਮੈਨੂੰ ਉਧਰ ਕੈਦ ਪਤਾ ਜੇ, ਮੇਰਾ ਬਾਲ ਬੱਚਾ ਸਭ ਰੁੜ ਕੇ ਮਰਜ਼ੀ ਕੌਣ ਖਿਲਾਸੀ ਜਾ। ਕੋਠੀ ਬੰਦ, ਇੱਕ ਦਿਨ ਬੀਤਿਆ ਕੁਝ ਨੀ ਖਾਧਾ ਸੀ, ਦੂਜਾ ਦਿਨ ਹੋਇਆ ਬੁੱਧੂ ਸ਼ਾਹ ਨੇ ਕਿਹਾ ਸਜੇ ਪ੍ਰਸ਼ਾਦ ਤੱਕ ਲੱਗਣੀ ਨੀ ਮੈਨੂੰ ਭੁੱਖ ਨਹੀਂ। ਤੀਜਾ ਦਿਨ ਹੋਇਆ ਸੋਚਣ ਲੱਗਾ ਮੈਨੂੰ ਬਾਲ ਬੱਚੇ ਤਾਂ ਭੁੱਖ ਨਾਲ ਮਰ ਗਏ ਹੋਣਗੇ, ਤੂੰ ਭੁੱਖਾ ਕਿਉਂ ਮਰਨਾ, ਠਾਕੁਰ ਸੀ ਭੁੱਖ ਬੜੀ ਰਾਜ ਹੁੰਦੇ, ਭੁੱਖ ਬੜੀ ਪਰਬੰਧ ਹੈ। ਫਰੀਦ ਨੇ ਕਿਹਾ ਮੌਤੋਂ ਭੁੱਖ ਬੜੀ, ਇਨਸਾਨ ਭੁੱਖੀ ਤੇ ਕਈ ਵਾਰੀ ਬੜੀਆਂ ਬੜੀਆਂ ਗਲਤੀਆਂ ਕਰਦੇ। ਬਾਣੀ ਚ ਲਿਖਿਆ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਖਾਏ ਵਿਆਜ ਨਾ ਹੋਲੇ ਦਾ ਦੁੱਖ। ਸਾਧ ਪਾਣੀ ਛੱਕਣ ਲੱਗੀ, ਨੌ ਮਹੀਨੇ ਬੀਤ ਸਮਾਂ ਨੌ ਬੀਤ ਜਾਂਦਾ, ਸਮੇਂ ਦਾ ਪਤਾ ਹੀ ਨਹੀਂ ਨਾ, ਪਲਾਂ ਦੀਆਂ ਘੜੀਆਂ ਘੜੀਆਂ ਦੇ ਸਕਿੰਟ ਸਕਿੰਟਾਂ ਦੇ ਦਿਨ, ਮਿੰਟਾਂ ਦੇ ਘੰਟੇ ਘੰਟਿਆਂ ਦੇ ਪਹਿਰ ਪਹਿਰਾਂ ਦੇ ਦਿਨ, ਦਿਨਾਂ ਦੇ ਹਫ਼ਤੇ ਹਫ਼ਤਿਆਂ ਦੇ ਮਹੀਨੇ ਮਹੀਨਿਆਂ ਦੇ ਸਾਲ ਸਾਲਾਂ ਦੀਆਂ ਸਦੀਆਂ ਸਦੀਆਂ ਦੇ ਯੁੱਗ ਬੀਤੇ ਜਾ ਰਹੇ। ਅੱਖੀਂ ਘੇਰੇ ਮਾਟ ਕੇ ਪਲ ਪਲ ਗਈ ਵੇ ਹਾਏ, ਪਲ ਪਲ ਕਰਕੇ ਇਹ ਆਯੂ ਬੀਤੀ, ਪਤਾ ਨਹੀਂ ਹੁੰਦਾ ਮਨ ਜੰਜਾਲ ਨਾ ਛੋੜੀ, ਜਮਦੀ ਆ ਜਮਨ ਦਿਨ ਦੇ ਪੈਰ ਪੈਰ ਤੇ ਘੜੀਆਂ, ਅਦੋਂ ਕਹਿੰਦੇ ਆਪ ਘਟੇ ਪੰਛੀ ਨੇ ਨੌ ਮਹੀਨੇ ਲੈ ਪਾਈ ਸੱਜਾ ਤੇਰੇ ਪਾਉ ਪੰਨ ਮੁਕਲੇ ਹਨ, ਅੱਜ ਨੌ ਮਹੀਨੇ ਬੀਤ ਗਏ ਹਨ ਤੂੰ ਜਾ ਸਕਦੇ। ਜਾਓ ਕਿੱਧਰ ਜਾਓ, ਬਾਲ ਬੱਚਾ ਤਾਂ ਭੁੱਖ ਨਾਲ ਮਰ ਗਿਆ, ਹੁਣ ਕੋਈ ਆਸਰਾ ਨਹੀਂ, ਕਿਹੜੇ ਪਾਸੇ ਜਾਵਾਂ? ਬੁੱਧੂ ਸ਼ਾਹ ਨੇ ਕਿਹਾ ਜੀ ਮੇਰੇ ਕੋਲੋਂ ਪੁੱਛਣਾ ਹੈ ਤਾਂ ਗੁਰੂ ਕੋਲ ਚਲਾ ਗਿਆ, ਗੁਰੂ ਕੋਲ। ਬੁੱਧੂ ਸ਼ਾਹ ਆਓ ਤਾਂ ਮੇਰਾ ਕੋਈ ਬਾਲ ਬੱਚਾ ਬਚਿਆ ਜੀ, ਕਦੇ ਕੋਈ ਬਚ ਵੀ ਗਿਆ ਹੋਏਗਾ ਤਾਂ ਉਹਨਾਂ ਨੂੰ ਵੀ ਰੋਕ ਕੇ ਮਰਾਂਗਾ ਕਿ ਗੁਰੂ ਦਾ ਨਾਂ ਭੁੱਲ ਕੇ ਨਹੀਂ ਗਿਆ, ਲੁਕੀਏ ਨੂੰ ਬੰਦੀ ਛੋੜ ਕਹਿੰਦੇ, ਚੰਗਾ ਬੰਦੀ ਛੋੜ ਗੁਰੂ, ਨੌ ਮਹੀਨੇ ਦੀ ਕੈਦ ਦੇ ਦਿੱਤੀ ਮੈਂ ਨਹੀਂ ਜਾਣਾ। ਸਈਦ ਬੁੱਧੂ ਸ਼ਾਹ ਨੇ ਕਿਹਾ ਉਹ ਭਾਈ ਸੱਜਾ ਇਹਦੇ ਵਿੱਚ ਵੀ ਕੋਈ ਰਾਜ ਹੈ, ਤੂੰ ਨਹੀਂ ਸਮਝ, ਮੱਛੀ ਕੀ ਜਾਣੇ ਸਾਗਰ ਕਿੱਡਾ ਵੱਡਾ, ਪਾਣੀ ਚ ਰਹਿੰਦੀ ਹੋਈ ਮੱਛੀ ਨੂੰ ਸਾਗਰ ਦਾ ਅੰਤ ਨਹੀਂ ਹੁੰਦਾ, ਤੂੰ ਦਰਿਆ ਅੱਜ ਫਿਰ ਪੜੀਏ ਅਸੀਂ ਵੀ ਕਿਵੇਂ। ਗੁਰੂ ਆਪਣੀ ਦਲੀਲ ਤੇ ਪਰਖਣ ਲੱਗੇ, ਗੁਰੂ ਦੀ ਸਿੱਖੀ ਨੂੰ ਆਪਣੇ ਖਿਆਲਾਂ ਨਾਲ ਪਰਖਣ, ਪਰ ਇਹ ਗਲਤ ਬਣ ਕੇ ਲਿਖਿਆ ਦਰਿਆ ਲਿਖੇ ਪਿੱਛੇ ਸਾਰੇ ਉੱਤੇ ਕੋਈ

κάτι από να μοιάζει αδερφό, θα τα ακούω. Ούτε μίξτε, ούτε. Μάτσι πάνε του πιτσουρί λέει, και τζίβρο μου πιέζει. Γκουρού κάτσικ, τι σου έλεγε. Γκουρού δεν έχω πούμε και ρέντα, α, τα βάξεις ή τα ψεκάγεις, παιδί. Μαν μάτρες άγιαντα, ε, τερε δαχτή άνος δε, ε, आपने पानी जो चले पाई सो बिछड़े जो मच्छी की जाने सागर के दावट पंछी की जाने आकाश के दावटा पाई सजास की जाने गुरु के दावटा है मेहमान जाने वे वा पास तेरा बस भाई सज्जा चला जा गुरु कौर ये विचार बनाया है कि चिट्ठी भी मेरी ले जाए जाके गुरु नु देके अरदास करी कदे मैं पापी उते ही बख्शिश करे गुरु मैनू भी दर्शना दीता भाई सज्जे ने किया ठीक है गुरु साहब अगे गुरु की चिट्ठी तेरे को ले आया हां ते तो नौ महीने तक दिता है ये तेरी पत्रिका लेके गुरु को चला गया गुरु 18 महीने तक देगा उन्होंने की कर मैं नहीं जानता चंगा भी तेरी मैं चलो मना अपने पिंड चलते शहर कोई बच ही गया हो तो भाई सजा अपने पिंड पड़ते आया की वेखिया जिथे कखा की कुली सी उथे आलीशान मकान बनया बिर बिर पिया तक जे सुदामे ने तकिया सुदामे उत्ते भी यह समाया भगवान कृष्ण से सुदामे दोवे सुदीपर की कोल पढ़ते विद्या पढ़ एक दिन समीपर जी की घरवाली ने कहा बचे हो जी मां जी घर भी लकड़ा कोई नहीं लकड़ा लिया जंगल में दोवे तुर पे समीपर जी की घरवाली ने सोचिया बच्चे हम जंगल में जा रहे हैं तो लगेगी सुदामे गल सुन कौन लै थोड़े जे छोले रंग चने रंग पोटली बन दिते जिसने डांडी भुख लगे ये खा के ते पानी का घुट पी ले चले गए लकड़ा कटिया पंडा बनिया सिर ते चुकन लगे निरंकार की नेत मारी डांडी मारी रात पे भगवान कृष्ण ने कहा सुनामे हुण किदां करिए घर तां पहुंच नहीं सकदे जंगल का मौका है सुनामे ने क्या महाराज कोई आ दरख्त है बड़ा वड्डा इन रूपे चढ़ चलते हैं रात इसलिए बिताऊंगे हम दिन होगा फिर तक एक दान के उत्ते भगवान कृष्ण जी बह गए दूजे उत्ते सुदाम भुख लगी सुदामे ने वो छोले वाली पोटली कटी सुदामा सोचन लगा मना जिस तरह मैनू भुख लगी है कृष्ण नू भी लगी होनी ते छोले छोड़े कृष्ण नू तो पता नहीं तो क्यों ना आप ही छक लेंगे भुख बड़ी जालम थी तो सुदामे ने की कीता छोलिया वाली पोटली खोली ते एक फटका मारे तेरी सास संगत जिस वेले छोले दंदा थले आए ते सुदामे ने चिथे आवाज आई रात का समा जंगल का मौका टिकवी रात तो दूजे दान उते बैठे भगवान कृष्ण ने कहा सुदामे कुछ खांदा पे सुदामे ने छेती छेती मारा इथे पता की खाने मैं तो बड़ी व्यथा भगवान भी चुप कर थोड़े समय के बाद सुदामे जिस वे दूसरा बका मारे रवादाई भगवान
ਕੇ ਕਹਿਣ ਲੱਗੇ ਵੀ ਸਲਾਮੀਆਂ ਨੂੰ ਖਾ ਰਹੇ ਹਨ। ਮਹਾਰਾਜ ਤੁਹਾਨੂੰ ਕਿੱਦਾਂ ਪਤਾ ਹੈ? ਇੱਥੇ ਭਲਾ ਕੋਈ ਮੇਰੀ ਮਾਂ ਬੈਠੀ ਹੈ ਮੈਨੂੰ ਕੁਝ ਦੇਣ ਵਾਸਤੇ? ਐਵੇਂ ਗਰੀਬਾਂ ਨਾਲ ਵਿਰਾਸ ਨਾ ਕਰਿਆ ਕਰ। ਭਗਵਾਨ ਜੀ ਵਿਜੁਕ ਕੋਈ ਸਮੇਂ ਮੇਰੇ ਬਾਅਦ ਪਿਆਰੀ ਸਾਧ ਸਿੰਘ ਕਿਸੇ ਨੇ ਸੁਣਾ ਦੇ ਤੀਜਾ ਫਟਕਾ ਮਾਰੇ, ਫਿਰ ਆਵਾਜ਼ ਆਈ। ਭਗਵਾਨ ਜੀ ਕਹਿਣ ਲੱਗੇ ਸਲਾਮੀ ਹੈ ਭਾਵੇਂ ਮਨ ਤੇ ਚਾਹੇ ਨਾ ਮਨ, ਪਰ ਕੁਝ ਖਾ ਜ਼ਰੂਰ ਹੈ। ਮਹਾਰਾਜ ਤੁਹਾਨੂੰ ਕਿੱਦਾਂ ਪਤਾ ਹੈ? ਭਗਵਾਨ ਜੀ ਕਹਿਣ ਲੱਗੇ ਸਾਨੂੰ ਆਵਾਜ਼ ਪਈ ਆਉਂਦੀ ਹੈ ਦੰਦਾਂ ਦੀ। ਤੂੰ ਸੁਦਾਮੀ ਨੇ ਕਿਹਾ ਮਹਾਰਾਜ ਤੁਸੀਂ ਬੜੇ ਭੋਲੇ, ਤੁਹਾਨੂੰ ਪਤਾ ਨੀ ਮੇਰਾ ਸਰੀਰ ਜ਼ਰਾ ਦੁਬਲਾ ਹੈ ਤੇ ਬਾਰਿਸ਼ ਹੋਈ ਹੈ ਤੇ ਸਰੀਰ ਭੁੱਖਾਂ ਚ ਲੱਗ ਗਈ ਹੈ ਤੇ ਮੇਰਾ ਤਾਂ ਦੰਦ ਤੇ ਦੰਦ ਪਿਆ ਵੱਜਦਾ ਹੈ ਤੇ ਤੁਸੀਂ ਕਿਹਦੇ ਬੁਲੀ ਕੰਬ ਰਹੇ ਹੋ? ਉਸ ਵੇਲੇ ਭਗਵਾਨ ਕ੍ਰਿਸ਼ਨ ਨੇ ਬਚਨ ਕਰ ਦਿੱਤਾ, ਜਾਓ ਦਲਿਦਰੀਆ। ਦਲਿਦਰ ਕਹਿੰਦੇ ਕੰਗਲੇ ਨੀਵੀ ਜ਼ਮੀਰ, ਜਾਓ ਦਲਿਦਰੀ। ਤੋ ਪਿੱਤਰ ਪ੍ਰੋ ਕੀਤਾ ਹੈ ਕਿਉਂਕਿ ਵੰਡ ਕੇ ਖਾਣਾ ਬੰਦਗੀ, ਦਿਖਾ ਕੇ ਖਾਣਾ ਸ਼ਰਮਿੰਦਗੀ ਤੇ ਖੋ ਕੇ ਖਾਣਾ ਗੰਦਗੀ। ਜਿਹੜਾ ਖੋ ਕੇ ਪਿਆ ਖਾਂਦਾ ਹੈ ਉਹਦਾ ਗੰਦਗੀ ਖਾਂਦਾ। ਭਗਵਾਨ ਨੇ ਉਹ ਬਚਨ ਕੀਤਾ ਪੂਰਾ ਹੋਇਆ। ਸੰਦੀਪਾ ਲਿਖੀ ਕੋਲ ਪੜ ਕੇ ਵਿਦਿਆ ਭਗਵਾਨ ਕ੍ਰਿਸ਼ਨ ਜੀ ਤੋਂ ਦੁਆਰਕਾ ਨਗਰੀ ਦੇ ਮਾਰਗ ਜਾ ਬਣੇ ਤੋ ਸੁਦਾਮੇ ਨੇ ਘਰ ਸਾਰੀ ਦੁਨੀਆ ਦਾ ਦਲਿੱਦਰ ਹੈ। ਕਾਰੋਬਾਰੀ ਸੁਸ਼ੀਲਾ ਨਿੱਕੇ ਨਿੱਕੇ ਬੱਚੇ ਖਾਣ ਨੂੰ ਕੁਝ ਨੀ ਮਿਲਦਾ। ਇੱਕ ਦਿਨ ਸੁਸ਼ੀਲਾ ਨੇ ਕਿਹਾ ਸਾਨੂੰ, ਮੈਂ ਸੁਣਿਆ ਹੈ ਕਿ ਭਗਵਾਨ ਕ੍ਰਿਸ਼ਨ ਤੁਹਾਡੇ ਮਿੱਤਰ ਹਨ। ਸੁਦਾਮੇ ਨੇ ਕਿਹਾ ਸਾ ਪਾਗਲਾਂ, ਭਗਵਾਨ ਕੋਲ ਕਿਉਂ ਨੀ ਜਾਂਦੇ? ਆਪਾਂ ਭੁੱਖੇ ਤਾਂ ਮਰਦੇ। ਜੇ ਭਗਵਾਨ ਕ੍ਰਿਸ਼ਨ ਵਰਗਾ ਤੁਹਾਡਾ ਮਿੱਤਰ ਹੈ, ਨਾਲੇ ਉਹ ਅਵਤਾਰ ਵੀ ਹੈ, ਨਾਲੇ ਰਾਜਾ ਮਹਾਰਾਜਾ ਵੀ, ਉਹਦੇ ਕੋਲ ਕਿਉਂ ਨੀ ਜਾਂਦੇ? ਕੁਝ ਮਿਲ ਜਾਏਗਾ, ਇੱਕ ਦਿਨ ਚੰਗੇ ਬਤੀਤ ਹੋ ਜਾਣ। ਸੁਦਾਮੇ ਨੇ ਕਿਹਾ ਭਰਾਗਾਂ ਵਾਲੀ ਗੱਲ ਤਾਂ ਤੇਰੀ ਠੀਕ ਹੈ, ਪਰ ਮਿੱਤਰ ਕੋਲੋਂ ਮਿਲਦੇ ਸ਼ਰਮ ਹੁੰਦੀ ਹੈ। ਸ਼ਰਮ ਕਾਹਦੀ? ਉਹ ਅਵਤਾਰ ਵੀ ਜ਼ਰੂਰ ਜਾਓ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਵਿਪ੍ਰ ਸੁਦਾਮਾ ਦਾਲ, ਵਿਪ੍ਰ ਕਹਿੰਦੇ ਪੰਡਿਤ, ਸੁਦਾਮਾ ਬ੍ਰਾਹਮਣ, ਦਾਲ ਦੀ ਬਾਲ ਸਿਖਾਈ ਮਿੱਤਰ ਸਦਾਏ, ਲਾਗੂ ਹੋਈ ਬਾਹਣੀ ਘਰਵਾਲੀ ਸੁਸ਼ੀਲਾ ਜਿਹੜੀ ਸੀ ਉਹਨੇ ਮਜਬੂਰ ਕਰ ਦਿੱਤਾ। ਇਸਤਰੀ ਦਾ ਹੱਕ ਵੀ ਬੜਾ ਜ਼ਬਰਦਸਤ ਹੋਇਆ, ਇਸਤਰੀ ਜਿਹੜਾ ਹੈ ਉਹ ਵੀ ਬੜਾ ਪਰਮਟ, ਲਾਗੂ ਹੋਏ ਬਾਹਣੀ ਮਿਲ ਜਗਦੀਸ਼ ਦਲਿੱਦਰ ਗਵਾਏ, ਚੱਲਦਾ ਗਿਰਦਾ ਗਿੱਟੀਆਂ ਕੀਕਣ ਜਾਈਏ ਕੌਣ ਪਿਲਾਏ। ਇਹ ਠੀਕ ਹੈ, ਬਚਪਨ ਚ ਇਕੱਠੇ ਖੇਡਦੇ ਰਹੇ ਹਾਂ, ਖਾਂਦੇ ਪੀਂਦੇ ਰਹੇ ਹਾਂ, ਪਰ ਹੁਣ ਉਹ ਰਾਜਾ ਬਣ ਗਏ ਆ। ਮੇਰੇ ਤਾਂ ਗਰੀਬ ਆਦਮੀ ਕਿਸ ਤਰ੍ਹਾਂ ਉਹਦੀ ਕੋਲ ਮੁਲਾਕਾਤ ਹੋਵੇਗੀ, ਕਿਸ ਤਰ੍ਹਾਂ ਉਹਦੇ ਕੋਲ ਪਹੁੰਚੇ? ਭਾਈ ਸਾਹਿਬ ਜੀ ਲਿਖਦੇ ਨੇ, ਚੱਲਦਾ ਗਿਰਦਾ ਗਿੱਟੀਆਂ ਕੀਕਣ ਜਾਈਏ ਕੌਣ ਪਿਲਾਏ, ਉਹ ਤਾਂ ਨਗਰ ਦੁਆਰਕਾ ਤੇ ਸਿੱਖ ਦੁਆਰ ਖੁੱਲਦਾ। ਕਈ ਦਿਨ ਬਾਅਦ ਸਿੰਘ ਦਰਬਾਰ ਨੂੰ ਵੀ ਕਹਿੰਦੇ, ਜਿਸ ਵੇਲੇ ਦੁਆਰਕਾ ਪਹੁੰਚੇ ਭਗਵਾਨ ਕ੍ਰਿਸ਼ਨ ਦੇ ਮਹਿਲਾਂ ਤੋਂ ਅੰਦਰ ਜਾਣ ਲੱਗਾ ਦਰਬਾਰ ਨੇ ਰੋ, ਕਿਉਂਕਿ ਕਿੱਧਰ ਜਾਣਾ ਹੈ ਜੀ? ਮੈਂ ਭਗਵਾਨ ਨੂੰ ਮਿਲ ਕੇ ਪਿੱਛੇ ਹਟ ਵਿਚਾਰਾ ਸੁਣਾ ਮੈਂ ਡਰਦਾ ਆਇਆ ਪਿੱਛੇ ਹਟ ਗਿਆ। ਉਹੀ ਗੱਲ ਹੋਈ, ਮੈਨੂੰ ਅੱਗੇ ਹੀ ਪਤਾ ਸੀ ਗਰੀਬਾਂ ਨੂੰ ਕੋਲ ਹੁੰਦੇ ਪਏ। ਐਵੇਂ ਘਰਵਾਲੀ ਨੇ ਜਿੱਦ ਕੀਤੀ, ਆਉਣਾ ਹੀ ਨਹੀਂ। ਪਰ ਸੁਦਾਮਾ ਰੋ, ਮਨਾ ਇਤਨੀ ਦੂਰੋਂ ਆਏ, ਨਿਰਾਸ਼ ਹੀ ਚਲੇ ਜਾਏ। ਦਰਬਾਰ ਨੇ ਤੱਕਿਆ, ਰੋਂਦਾ ਕਿਉਂ ਹੈ? ਸੁਦਾਮੇ ਨੇ ਕਿਹਾ, ਬੜੀ ਦੂਰੋਂ ਆਇਆ ਆਸ ਤਾਰ ਕੇ, ਮਿੱਤਰ ਨੂੰ ਮਿਲਣ ਵਾਸਤੇ। ਕਿਹੜਾ ਮਿੱਤਰ? ਭਗਵਾਨ ਕ੍ਰਿਸ਼ਨ ਮੇਰਾ ਮਿੱਤਰ। ਰਾਹੋ ਭਗਵਾਨ ਕ੍ਰਿਸ਼ਨ ਦੇ ਮਿੱਤਰ ਆਪਣੀ ਸ਼ਕਲ ਵਰਤਾ ਰਵੇ, ਇੱਥੇ ਰਾਜੇ ਮਹਾਰਾਜੇ ਆ ਕੇ ਖਲੋਂਦੇ ਨੂੰ ਕੋਈ ਪੁੱਛਦਾ ਨੀ, ਤੂੰ ਕਿਧਰੋਂ ਦਾ ਮਿੱਤਰ? ਸੁਦਾਮ ਰੋ ਕੇ ਕਹਿਣ ਲੱਗਾ, ਹੈ ਦਰਬਾਰ ਮੈਂ ਸੱਚ ਕੀਤਾ। ਦਰਬਾਰ ਦੇ ਸੀ ਜਲਾ ਕੇ ਸੱਕਿਆ, ਮੱਥੇ ਤੇ ਤਿਲਕ ਲੱਗਾ ਹੋਇਆ ਸੀ, ਬ੍ਰਾਹਮਣ ਜਾ ਇੱਥੇ ਖੈਰ, ਪਹਿਲਾਂ ਮੈਂ ਜਾ ਕੇ ਬੇਨਤੀ ਕਰ ਲਾ। ਸੁਦਾਮਾ ਬਾਹਰ ਹੀ ਖੜੋ ਗਏ,
ਤੇ ਦਰਬਾਰ ਅੰਦਰ ਪਹੁੰਚੇ ਆ। ਅੱਗੇ ਭਗਵਾਨ ਕ੍ਰਿਸ਼ਨ ਜੀ ਬੜੇ ਸੁੰਦਰ ਸਿੰਘਾਸਨ ਤੇ ਬੈਠੇ, ਰੁਕਮਣੀ ਤੇ ਰਾਧਿਕਾ ਜੀ ਚਰਨ ਚੱਲ ਪਈਆਂ। ਦਰਬਾਰ ਨੇ ਜਾ ਕੇ ਨਮਸਕਾਰ ਕੀਤੀ ਤੇ ਮੱਥਾ ਟੇਕ ਕੇ ਕਿਹਾ, ਮਹਾਰਾਜ ਇੱਕ ਨਵਾਂ ਤਮਾਸ਼ਾ ਵੇਖਿਆ। ਭਗਵਾਨ ਜੀ ਦੇਖਿਆ ਹੈ ਦਰਬਾਰ, ਉਹ ਕਿਹੜਾ ਤਮਾਸ਼ਾ? ਦਰਬਾਰ ਨੇ ਕਿਹਾ, ਮਹਾਰਾਜ ਅੱਜ ਇੱਕ ਨਵੇਂ ਨਮੂਨੇ ਦਾ ਆਦਮੀ ਤੁਹਾਡੇ ਦਰਬਾਰ ਚ ਆਇਆ, ਤੁਹਾਡੇ ਦਰ ਤੇ ਆ, ਤੁਹਾਡੇ ਮਹਿਲਾਂ ਦੇ ਮੂਹਰੇ ਤੇ ਖੜੋਤਾ ਨਵੇਂ ਨਮੂਨੇ ਦੇ, ਇਹੋ ਜਿਹੇ ਆਦਮੀ ਇੱਕ ਵੇਖੇ। ਪਰ ਹੈਰਾਨੀ ਇਹ ਹੈ ਕਿ ਉਹ ਕਹਿੰਦਾ ਮੈਂ ਭਗਵਾਨ ਕ੍ਰਿਸ਼ਨ ਦਾ ਮਿੱਤਰ। ਭਗਵਾਨ ਕਹਿੰਦਾ ਹਾਂ ਮਹਾਰਾਜ, ਤੁਹਾਡਾ ਕਿਹੋ ਜਿਹਾ ਹੈ, ਉਹਦਾ ਨਾਮ ਕੀ ਹੈ? ਦਰਬਾਰ ਨੇ ਕਿਹਾ, ਮਹਾਰਾਜ ਸੁਣ ਲਓ, ਉਹੀ ਹੋ ਜਿਹਾ ਇਨਸਾਨ

ਇਹ ਮੈਨੂੰ ਪਤਾ ਨਹੀਂ ਸੀ ਕਿਹੜੇ ਗ੍ਰਾਮ ਦੇ ਰਹੇ ਹੋ, ਕਿਹੜੇ ਇਲਾਕੇ ਦੇ ਰਹੇ ਹੋ। ਫਿਰ ਧੋਤੀ ਫੱਟੀ ਸੀ ਲੱਡੀ ਦੁਪੱਟੀ, ਇੱਕੋ ਧੋਤੀ ਤੇਲ ਹੈ ਪਰ ਉਹ ਵੀ ਫੱਟੀ ਹੋਈ। ਧੋਤੀ ਫੱਟੀ ਸੀ ਲੱਡੀ ਦੁਪੱਟੀ, ਨਹੀਂ ਪਾਏ ਪੰਨੀਆਂ ਇਹ ਆਹੇ ਮੀਨਾ। ਭਗਵਾਨ ਜੀ ਉਹਨੇ ਪੈਰਾਂ ਦਿੱਤੀ ਕੋਈ, ਇਹ ਉਹਦੀ ਨਿਸ਼ਾਨੀ ਸੀ।

क्या नाम है?

ਦੂਰੋਂ ਦੇਖ ਦੰਡੌਤ ਕਰੇ ਤੇ ਭਾਈ ਸਾਹਿਬ ਜੀ ਲਿਖਦੇ ਹਨ

ਪਾਈ ਜਾਂਦਾ ਹੈ ਕੀਰਤ ਤਿਹਾਰੀ ਤੋਂ ਨਾ ਪਾਰ ਪਾਈ ਜਾਂਦਾ ਹੈ ਕਾਗਜ ਦੀਪ ਸਭ ਕਰਕੇ ਕਾਗਜ ਦੀਪ ਸਭ ਕਰਕੇ ਅਰਸਾਤ ਸਮੁੰਦਰ ਕੀ ਮਸ ਕਹਿ ਹਾਂ ਅਰਸਾਤ

0: مدت ہو گئی ہے. اتنا جانو کیتی ایک مدت, کہندے اتنا بھی نہیں پتا بھی کتنی ایک مدت ہو گئی ہے. چلتے خبر نہ پائیو, تو چل رہے ہیں چل رہے ہیں. کئی جنم بھے کیٹ پتنگا, کئی جنم گج مین کرنگا, کئی جنم پنکھی سرپ ہوئو, کئی جنم حیور برک جویو. پتا نہیں کدوں تو چل رہے ہیں, کی کچھ بندے آ رہے ہیں. جڑ جڑ وچھڑے شریر اتے آتما کئی فارمز وچ بار بار جڑے ہیں, ملے ہیں, اکٹھے ہوئے ہیں, پھر وچھڑے ہیں. جڑ جڑ وچھڑے, وچھڑ جڑے, جیو جیو موئے, موئے جیوے. بار بار کتنی دفعہ اسیں جی چکے ہاں مر چکے ہاں, جی چکے ہاں مر چکے ہاں. جیو جیو موئے, موئے جیوے. کیتیاں کے باپ, کیتیاں کے بیٹے, کیتے گر چیلے ہوئے. پتا نہیں کتنے گرو بھی پہلے دھارن کیتے, انہوں نے بھی کتے پہنچایا نہیں. کیتیاں کے باپ, کیتیاں کے بیٹے, کیتے گر چیلے ہوئے. آگے پاچھے گنت نہ آوے, اگے پیچھے دی کوئی گنتی نہیں ہے, کوئی حساب نہیں ہے. کیا جاتی کیا ہن ہوئے, کہ اس کا بھی پتا نہیں ہے کہ ہن کی بننا ہے, ہن اسا کدھر جانا ہے. پر گرو ارجن دیو جی مہاراج آخدے ہن کہ میرا جیون سوبھاگا ہے, وہ بہت ہی سیلیبریشن دے نال پڑے ہوئے شبد اچار دے ہن. پایا لال رتن من پایا, اب موہے جیون پدوی پائی, سفل سفل بھئی سفل جاترا. کہندے میرے جیون دی جاترا سفل ہو گئی ہے. مہاراج جی آپ جی دے جیون دی جاترا سفل ہو گئی ہے, اس دا کی مطلب ہے؟ اسی کیویں سمجھیے کہ جیون دی یاترا دی سفلتائی کس چیز نو کہندے ہیں؟ زندگی دی جو اصل سکسس ہے وہ کس نو کہندے ہیں؟ گرو دیو کرپا کر کے سانو دسو آپ جی دی جو سفلتائی ہے اس دے وچ آپ جی نے کی پایا ہے, کی اکمپلش کیتا ہے؟ تو وہ آخدے ہیں سنو میرے جیون دی یاترا سفل ہو گئی ہے. سفل سفل بھئی سفل یاترا, آون جان رہے, میرا آنا جانا جمنا مرنا رہے دا بھاو ختم ہو گیا ہے. ڈیتھ اینڈ برتھ دے سائیکل دے وچوں میں باہر ہو گیا. آون جان رہے مل سادھا, ستگرو نو مل کے سادھو نو مل کے کہندے ہن میرے جیون دی یاترا سفل ہو گئی ہے, ہن کرم بھوگن دے واسطے اس شریر دے پنجرے دے وچ مینوں واپس نہیں آنا پائے گا. شریر نو پنجرا آکھیا, پنجرا آکھیا, اور اسی سارے ہی اس پنجرے دی قید دے وچ ہاں جس نو اسی ریلش کر رہے ہیں, جس نو اسی انجوائے کر رہے ہیں. اے پنجرا ہے اتے اسی اس دے وچ قید ہاں. جل کی بھیت, پون کا تھمبا, رکت بوند کا گارا, ہارڈ رہ رہا ہے. انیکاں طرح دے دکھ, تسیحے, تکلیفاں, مشکلاتاں, درداں اے چل رہا ہے اس پنجرے دے وچ رہ کے. گرو جی آخدے ہیں انسان تو اس پنجرے دے وچوں نکل, تیری ریئل سکسس اس گل دے وچ ہے کہ تو واپس اس پنجرے دے وچ نہ آویں, اپنے نج گھر دے وچ چل جائیں جتھوں تینوں کدے واپس نہ آنا پوے. نج گھر دے وچ چلے جائیں. روٹین وجوں اسی گربانی دیاں پنکتیاں پڑھ دیں پر وہ سانوں اس طرح سٹرائک نہیں کر دیاں جو انہاں دا پاو ہے. سچے پاتشاہ اپنی بانی چ آکھدے ہن نج کر محل پاو سکھ سہج, مہر نہ ہوئے گو فیرا.
1: ਜਦੋਂ ਤੁਸੀਂ ਆਪਣੇ ਨਿੱਜ ਘਰ ਦੇ ਵਿੱਚ ਚਲੇ ਜਾਓਗੇ, ਇਸ ਦਾ ਭਾਵ ਇਹ ਹੋਇਆ ਕਿ ਹੁਣ ਅਸੀਂ ਆਪਣੇ ਘਰ ਦੇ ਵਿੱਚ ਨਹੀਂ। ਬੇਸ਼ੱਕ ਅਸੀਂ ਸਭ ਸੋਚਦੇ ਹਾਂ ਕਿ ਸਾਡੇ ਪਾਸ ਘਰ ਹੈ, ਪਰ ਮਹਾਰਾਜ ਕਹਿੰਦੇ ਹਨ ਉਹ ਤੁਹਾਡਾ ਨਿੱਜ ਘਰ ਨਹੀਂ। ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਕਹਿੰਦੇ ਉੱਥੇ ਜਾ ਕੇ ਹੀ ਸੁੱਖ ਅਤੇ ਸਹਿਜ ਤੁਹਾਨੂੰ ਪ੍ਰਾਪਤ ਹੋਣਾ ਹੈ। ਬਹੁਰ ਨਾ ਹੋਏਗਾ ਫੇਰਾ, ਅਤੇ ਦੁਬਾਰਾ ਫਿਰ ਫੇਰਾ ਨਹੀਂ ਪਏਗਾ, ਦੁਬਾਰਾ ਫਿਰ ਆਉਣਾ ਨਹੀਂ ਹੋਏਗਾ। ਪਰ ਸਵਾਲ ਪੈਦਾ ਇਹ ਹੁੰਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਐਸੀ ਅਵੇਅਰਨੈਸ ਕਿਉਂ ਨਹੀਂ ਆਉਂਦੀ, ਐਸੀ ਜਾਗਰੂਕਤਾ ਕਿਉਂ ਨਹੀਂ ਆਉਂਦੀ, ਅਸੀਂ ਕੰਸਰਨ ਕਿਉਂ ਨਹੀਂ। ਹੁਣ ਨਿੱਜ ਘਰ ਦੇ ਵਿੱਚ ਜਾਣਾ, ਜੰਮਣ ਮਰਨ ਦੇ ਵਿੱਚੋਂ ਮੁਕਤ ਹੋਣਾ, ਕੋਈ ਸਾਡੇ ਲਈ ਕੋਈ ਖਾਸ ਵੱਡਾ ਇਸ਼ੂ ਨਹੀਂ। ਇਟ ਇਜ਼ ਨਾਟ ਅਵਰ ਡੇ ਟੂ ਡੇ ਲਾਈਫ ਇਸ਼ੂ ਵਿਚ ਬਾਦਰਸ ਅਸ, ਨੋ। ਇਹ ਕੋਈ ਸਾਡੇ ਲਈ ਖਾਸ ਸਮੱਸਿਆ ਨਹੀਂ। ਸਾਨੂੰ ਸਭਨਾਂ ਨੂੰ ਆਪਣੇ ਆਪਣੇ ਅੰਦਰ ਇਮਾਨਦਾਰੀ ਦੇ ਨਾਲ ਆਪਣੀ ਸੱਚ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਕਿ ਕੀ ਅਸੀਂ ਸੱਚੀ ਇਸ ਇਸ਼ੂ ਨੂੰ ਬਹੁਤ ਅਹਿਮ ਆਪਣੀ ਜ਼ਿੰਦਗੀ ਚ ਸਮਝਦੇ ਹਾਂ। ਕੀ ਇਹ ਸਾਡੀ ਕੋਈ ਪ੍ਰਾਇਓਰਿਟੀ ਲਿਸਟ ਦੇ ਵਿੱਚ ਕਿਤੇ ਆਉਂਦਾ ਹੈ? ਸਾਡੀਆਂ ਹੋਰ ਬਹੁਤ ਸਾਰੀਆਂ ਪ੍ਰਾਇਓਰਿਟੀਜ਼ ਹਨ, ਬਹੁਤ ਸਾਰੇ ਏਜੰਡਾਜ਼ ਹਨ, ਬਹੁਤ ਸਾਰੇ ਗੋਲਸ ਹਨ, ਪਰ ਇਹ ਗੋਲ ਜੋ ਹੈ ਉਹ ਸਿਰਫ ਕਹਿਣ ਸੁਣਨ ਮਾਤਰ ਹੈ। ਦਿਸ ਡਸ ਨਾਟ ਬਾਦਰ ਅਸ। ਪਰ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਮੇਰੀ ਜੀਵਨ ਦੀ ਯਾਤਰਾ ਸਫਲੀ ਉਦੋਂ ਹੋਈ ਹੈ, ਮੇਰੀ ਰੀਅਲ ਸਕਸੈਸ ਲਾਈਫ ਦੀ ਇਸ ਗੱਲ ਦੇ ਵਿੱਚ ਹੈ ਕਿ ਮੇਰਾ ਆਉਣਾ ਜਾਣਾ ਜਿਹੜਾ ਹੈ ਉਹ ਖਤਮ ਹੋ ਗਿਆ, ਆਵਣ ਜਾਣ ਰਹੇ ਮਿਲ ਸਕਦਾ। ਅਤੇ ਗੁਰਬਾਣੀ ਦੇ ਵਿੱਚ ਇਹ ਇਸ਼ੂ ਬਹੁਤ ਭਾਰਾ ਹੈ, ਬਹੁਤ ਭਾਰਾ ਇਸ਼ੂ ਹੈ। ਪ੍ਰਭ ਜਨਮ ਮਰਨ ਨਿਵਾਰ, ਇਸ ਦੇ ਵਿੱਚ ਦੇਖੋ ਇੱਕ ਤਰਲਾ, ਇੱਕ ਪੁਕਾਰ, ਇੱਕ ਬੇਨਤੀ, ਇੱਕ ਜਾਚਨਾ ਹੈ ਕਿ ਇਹ ਪ੍ਰਭੂ ਮੇਰੇ ਤੇ ਕਿਰਪਾ ਕਰ, ਮੈਨੂੰ ਜਨਮ ਮਰਨ ਦੇ ਵਿੱਚੋਂ ਨਿਕਾਲ ਲੈ, ਮੇਰਾ ਜਨਮ ਮਰਨ ਖਤਮ ਕਰ ਦੇ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ, ਮੈਂ ਹਾਰ ਕੇ ਤੇਰੇ ਦੁਆਰੇ ਤੇ ਆ ਕੇ ਡਿੱਗ ਪਿਆ ਹਾਂ। ਤੋ ਸਾਧ ਸੰਗਤ ਜੀ, ਅਸੀਂ ਆਪਣੇ ਜੀਵਨ ਦੇ ਵਿੱਚ ਕਿਉਂ ਨਹੀਂ ਇਹਨਾਂ ਤਮਾਮ ਐਸਪੈਕਟਸ ਦੇ ਪ੍ਰਤੀ ਫਿਕਰਮੰਦ ਕਿਉਂ ਨਹੀਂ, ਚਿੰਤਾਤੁਰ ਕਿਉਂ ਨਹੀਂ? ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਸ਼ਬਦ ਨੂੰ ਆਰੰਭ ਇੱਥੋਂ ਕੀਤਾ ਹੈ, ਅੰਮ੍ਰਿਤ ਕਾਇਆ ਰਹੇ ਸੁਖਾਲੀ। ਕਹਿੰਦੇ ਜਿਸ ਦੇਹੀ ਚ ਤੁਸੀਂ ਰਹਿ ਰਹੇ ਹੋ, ਇਹ ਦੇਹੀ ਅਤੇ ਤੁਸੀਂ ਇਸ ਦੇ ਨਾਲ ਜੁੜੇ ਹੋਏ ਹੋ, ਇਹ ਬੜੀ ਸੁਖਾਲੀ, ਬੜੀ ਕੰਫਰਟੇਬਲ, ਬੜੇ ਆਰਾਮ ਦੇ ਵਿੱਚ ਹੈ। ਅੰਮ੍ਰਿਤ ਸ਼ਬਦ ਉਹਨਾਂ ਨੇ ਵਰਤਿਆ ਹੈ, ਭਾਵ ਕਿ ਇਹ ਸੋਚਦੇ ਹੋ ਕਿ ਇਹ ਹਮੇਸ਼ਾ ਹੀ ਰਹਿਣੀ ਹੈ, ਏਦਾਂ ਲੱਗਦਾ ਹੈ ਕਿ ਇਸਦਾ ਕਦੇ ਅੰਤ ਆਉਣਾ ਹੀ ਨਹੀਂ ਹੈ। ਹਾਂ, ਜਦੋਂ ਆ ਜਾਏਗਾ ਉਦੋਂ ਦੇਖੀ ਜਾਏਗੀ, ਪਰ ਜਿਤਨੀ ਦੇਰ ਤੱਕ ਅੰਤ ਨਹੀਂ ਆਉਂਦਾ, ਕਹਿੰਦੇ ਤੁਸੀਂ ਏਦਾਂ ਹੀ ਰਹਿੰਦੇ ਹੋ ਜਿਵੇਂ ਕਿ ਅਮਰ ਹੋ, ਹਮੇਸ਼ਾ ਲਈ ਹੋ। ਅੰਮ੍ਰਿਤ ਕਾਇਆ ਰਹੇ ਸੁਖਾਲੀ, ਕਹਿੰਦੇ ਇਸ ਕਰਕੇ ਇਸਨੂੰ ਅਮਰ ਸਮਝੀ ਬੈਠੇ ਹੋ, ਜਿਉਂਦੇ ਤੁਸੀਂ ਇਸੇ ਤਰ੍ਹਾਂ ਹੋ ਜਿਵੇਂ ਕਿ ਹਮੇਸ਼ਾ ਹੀ ਰਹਿਣਾ ਹੈ, ਅਤੇ ਬੜੇ ਸੁਖਾਲੇ ਰਹਿੰਦੇ ਹੋ, ਕੋਈ ਖਾਸ ਚਿੰਤਾ ਨਹੀਂ ਹੈ। ਔਰ ਜਿਨ੍ਹਾਂ ਨੂੰ ਗੁਰੂ ਦੇ ਬਚਨਾਂ ਦਾ ਤੀਰ ਲੱਗ ਜਾਂਦਾ ਹੈ ਉਹ ਸੁਖਾਲੇ ਨਹੀਂ ਰਹਿੰਦੇ, ਉਹ ਬੇਚੈਨ ਹੋ ਜਾਂਦੇ ਹਨ। ਫਰੀਦ ਸਾਹਿਬ ਨੇ ਆਖਿਆ ਹੈ ਨਾ, ਕਹਿੰਦੇ ਹਨ

ਕਹਿੰਦੇ ਹੁਣ ਮੈਨੂੰ ਆਪਣੀ ਪਈ ਹੋਏ, ਕਿਸੇ ਨੂੰ ਕਿਸੇ ਚੀਜ਼ ਦੀ ਪਈ ਹੈ, ਕਿਸੇ ਨੂੰ ਕਿਸੇ ਦੀ ਪਈ ਹੈ, ਕਿ ਪਤਾ ਨਹੀਂ ਮੇਰਾ ਦਿਨ ਕਿਹੜਾ ਆ ਜਾਣਾ। ਜਿਹਨਾਂ ਨੂੰ ਚਿੰਤਾ ਹੁੰਦੀ ਹੈ ਉਹ ਬੇਚੈਨ ਹੋ ਜਾਂਦੇ ਹਨ। ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਜਿਸ ਦੇ ਵਿੱਚ ਕਬੀਰ ਸਾਹਿਬ ਆਖਦੇ ਹਨ, ਕਬੀਰ ਜਿਨਹੂੰ ਕਿਛ ਜਾਣਿਆ ਨਹੀਂ ਤਿੰਨ ਸੁਖ ਨੀਂਦ ਬਿਹਾਏ। ਕਹਿੰਦੇ ਜਿਨ੍ਹਾਂ ਨੂੰ ਕੋਈ ਅਵੇਅਰਨੈਸ ਨਹੀਂ ਆਈ, ਕੋਈ ਅਵੇਕਨਿੰਗ ਨਹੀਂ ਹੋਈ, ਕੋਈ ਜਾਗਰੂਕਤਾ ਨਹੀਂ ਆਈ, ਉਹ ਬੜੇ ਆਰਾਮ ਨਾਲ ਸੁੱਤੇ ਪਏ ਹਨ, ਬੜੇ ਆਰਾਮ ਨਾਲ ਮਸਤ ਰਹਿੰਦੇ ਹਨ, ਬੇਫਿਕਰ ਰਹਿੰਦੇ ਹਨ। ਕਹਿੰਦੇ ਕਬੀਰ ਜਿਨਹੂੰ ਕਿਛ ਜਾਣਿਆ ਨਹੀਂ ਤਿੰਨ ਸੁਖ ਨੀਂਦ ਬਿਹਾਏ, ਹਮੋ ਜੋ ਬੂਝੋ ਬੂਝਣਾ ਪੂਰੀ ਪਰੀ ਬਲਾਏ। ਕਹਿੰਦੇ ਅਸੀਂ ਜਦੋਂ ਤੋਂ ਇਸ ਗੱਲ ਤੋਂ ਅਵੇਅਰ ਹੋ ਗਏ ਹਾਂ ਉਦੋਂ ਤੋਂ ਕਹਿੰਦੇ ਹਨ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਗਲ ਚ ਕੋਈ ਬਲਾ ਪੈ ਗਈ ਹੈ ਜੋ ਟਿਕਣ ਨਹੀਂ ਦਿੰਦੀ, ਨਾ ਦਿਨੇ ਚੈਨ ਨਾ ਰਾਤ ਚੈਨ, ਜੋ ਟਿਕਣ ਨਹੀਂ ਦਿੰਦੀ। ਗੁਰੂ ਬਾਬਾ ਜੀ ਕਹਿੰਦੇ ਹਨ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰੋ। ਕਹਿੰਦੇ ਹਨ ਐ ਕਾਇਆ, ਸੰਸਾਰ ਦੀ ਇਸ ਬਾਜੀ ਦੇ ਵਿੱਚ, ਸੰਸਾਰ ਦੀ ਇਸ ਖੇਡ ਦੇ ਵਿੱਚ ਤੂੰ ਬੜੀ ਸੁਖਾਲੀ ਆਰਾਮ ਨਾਲ ਕੰਫਰਟੇਬਲ ਬੇਫਿਕਰ ਬੇਪਰਵਾਹ ਹੋ ਕੇ ਤੂੰ ਰਹਿ ਰਹੀ ਹੈ, ਜਿਵੇਂ ਤੈਂ ਜਾਣਾ ਹੀ ਨਹੀਂ ਹੈ, ਤੈਨੂੰ ਕੋਈ ਚਿੰਤਾ ਜਾਪਦੀ ਨਹੀਂ ਹੈ। ਬਾਜੀ ਇਹ ਸੰਸਾਰੋ ਲੱਭ ਲੋਭ ਮੁੱਛ ਕੂੜ ਕਮਾਵੇ, ਆ ਕੁਛ ਤੂੰ ਕਰ ਰਹੀ ਹੈ ਬਹੁਤ ਉਠਾਵੇ ਭਾਰੋ, ਅਤੇ ਕੂੜ ਆਦਿ ਦਾ, ਲਾਲਚ ਦਾ, ਲੋਭ ਦਾ, ਇਹਨਾਂ ਚੀਜ਼ਾਂ ਦਾ ਤੂੰ ਆਪਣੇ ਸਿਰ ਉੱਤੇ ਬਹੁਤ ਭਾਰ ਉਠਾਈ ਜਾ ਰਹੀ ਹੈ, ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ। ਐ ਕਾਇਆ, ਅੱਜ ਜਿਹੜੀ ਤੂੰ ਬਹੁਤ ਸੁਖਾਲੀ ਹੈ ਨਾ, ਤੇਰੇ ਵਰਗੀਆਂ ਅਤਿਅੰਤ ਕਾਇਆ ਜੋ ਹਨ, ਜਦੋਂ ਉਹਨਾਂ ਦੇ ਵਿੱਚੋਂ ਇਹ ਹੰਸ ਇਹ ਜੀਵਾਤਮਾ ਚਲੇ ਜਾਂਦਾ ਹੈ ਤੇ ਮੈਂ ਉਹਨਾਂ ਨੂੰ ਰੁਲਦੀਆਂ ਦੇਖੀਆਂ। ਤੂੰ ਕਾਇਆ ਐ ਸ਼ਰੀਰ, ਐ ਕਾਇਆ, ਮੈਂ ਤੇਰੇ ਵਰਗੀਆਂ ਕਾਇਆ ਰੁਲਦੀਆਂ ਦੇਖੀਆਂ ਹਨ। ਕਿਸ ਤਰ੍ਹਾਂ? ਜਿਸ ਤਰ੍ਹਾਂ ਧਰਤੀ ਦੇ ਉੱਤੇ ਸੁਆਹ ਰੁਲਦੀ ਹੈ, ਮਿੱਟੀ ਰੁਲਦੀ ਹੈ, ਉੱਡਦੀ ਹੈ, ਇਸ ਤਰ੍ਹਾਂ ਕਾਇਆ ਮੈਂ ਤੇਰਾ ਹਸ਼ਰ ਹੁੰਦਾ ਦੇਖਿਆ। ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾਰੋ। ਇਸ ਕਰਕੇ ਹੁਣ ਬਹੁਤ ਪਿਆਰ ਨਾਲ ਬਾਬਾ ਜੀ ਆਖ ਰਹੇ ਹਨ, ਕਹਿੰਦੇ ਹਨ ਸੁਣ ਸੁਣ ਸਿੱਖ ਹਮਾਰੀ। ਕਹਿੰਦੇ ਸਾਡੀ ਗੱਲ ਨੂੰ ਸੁਣ, ਸਾਡੀ ਸਿੱਖਿਆ ਨੂੰ, ਸਾਡੀ ਵਿਚਾਰ ਨੂੰ, ਸਾਡੀ ਓਪੀਨੀਅਨ ਨੂੰ, ਸਾਡੇ ਸੁਜੈਸ਼ਨ ਨੂੰ, ਕਹਿੰਦੇ ਧਿਆਨ ਦੇ ਨਾਲ ਸੁਣ। ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਬਹੁੜ ਨਾ ਆਵੇ ਵਾਰੀ। ਇਹ ਵਾਰੀ ਬਾਰ ਬਾਰ ਹਿਊਮਨ ਫਾਰਮ ਦੇ ਵਿੱਚ ਆਉਣ ਦਾ ਜੋ ਚਾਂਸ ਹੈ ਇਹ ਤੇਰੇ ਆਪਣੇ ਹੱਥ ਵਸ ਦੇ ਵਿੱਚ ਨਹੀਂ ਹੈ, ਨਾ ਇਸ ਨੂੰ ਤੂੰ ਕ੍ਰੀਏਟ ਕਰ ਸਕਦਾ ਹੈ, ਨਾ ਇਸ ਨੂੰ ਤੂੰ ਅਰਨ ਕਰ ਸਕਦਾ ਹੈ। ਇਹ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਤੈਨੂੰ ਮਿਲਿਆ ਸੀ, ਫਿਰ ਦੁਬਾਰਾ ਵਾਰੀ ਨਹੀਂ ਆਣੀ। ਹੁਣੇ ਹੀ ਜੋ ਆਤਮਕ ਜੀਵਨ ਲਈ ਤੂੰ ਕਰ ਲਏਗਾ ਉਹੀ ਤੇਰੇ ਕੰਮ ਆਉਣਾ ਹੈ। ਇਸ ਕਰਕੇ ਗੁਰੂ ਬਾਬਾ ਜੀ ਅੱਜ ਦੇ ਕੀਰਤਨ ਦੇ ਵਿੱਚ ਜਿਸ ਨੂੰ ਅਸੀਂ ਅੱਜ ਆਰੰਭ ਕਰ ਰਹੇ ਹਾਂ, ਸਰੀਰ ਤੋਂ ਆਰੰਭ ਵਿਚਾਰ ਹੋ ਰਹੀ ਹੈ। ਮਹਾਰਾਜ ਜੀ ਆਖਦੇ ਹਨ ਹਉ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਕਾਇਆ ਐ ਸਰੀਰ, ਤੈਨੂੰ ਮੇਰੀ ਗੱਲ ਸੁਣਨ ਦੀ ਜ਼ਰੂਰਤ ਹੈ, ਯੂ ਨੀਡ ਟੂ ਲਿਸਨ ਟੂ ਮੀ। ਆਓ ਪਿਆਰ ਦੇ ਨਾਲ ਇਸ ਪੰਕਤੀ ਨੂੰ ਗਾਓ। ਹਉ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ।

0: ਜੇ ਦੂਜੇ ਪਾਸੋਂ ਮੰਗੀਏ ਜੇ ਦੂਜੇ ਪਾਸੋਂ ਮੰਗੀਏ ਤਾਂ ਦਾਜ ਮਰਾਈਏ ਮੋਹ ਦੂਜੀ ਨਾਹੀ ਠਾਉ
1: ਉਦਨੂੰ ਜੋੜ ਜਾਈਏ ਪ੍ਰਭ।